ਕਨਵਰ ਦਲੇਰ ਸਿੰਘ ਜੀ ਸੰਧ ਲੰਗਰਾਂ ਲਈ 5000 ਰੁਪਇਆ ਆਦਰ ਕਰਦੇ ਅੰਗ ਸੰਗ ਸਾਇ ਹੋ ਨਾ। ਜੈਸਮੀਨ ਕੌਰ ਜੀ ਸੰਧ ਲੰਗਰਾਂ ਲਈ 5000 ਰੁਪਇਆ ਆਦਰ ਕਰਦੇ ਪਾਤਸ਼ਾਹ ਕਿਰਪਾ ਕਰਨੀ ਅੰਗ ਸੰਗ ਸਾਇ ਹੋ ਨਾ। ਸਰਦਾਰ ਕਨਵਰ ਰਣਵੀਰ ਸਿੰਘ ਸੰਧ

ਕਰਨਾ ਨਸਪ੍ਰੀਤ ਸੰਧੂ ਲੰਗਰਾਂ ਲਈ ਪਿੰਡ ਹਜ਼ਾਰ ਰੁਪਏ ਆਦਰ ਕਰਦੇ ਪਾਤਸ਼ਾਹ ਕਿਰਪਾ ਕਰਨੀ ਸੇਵਕਾਂ ਦੀ ਸੇਵਾ ਥਾਏ ਪਾਵਣੀ ਮਨੋਕਾਮਨਾ ਪੂਰਨ ਕਰਨੀ ਸ਼ੁਕਰਾਨੇ ਵਜਾਓ ਅਮਰੀਨ ਸੁਧ।

ਸਰਦਾਰ ਸ਼ੈਲੇਂਦਰ ਸਿੰਘ ਜੀ 11,000 ਰੁਪਏ ਆਦਰ ਕਰਦੇ। ਸਵਰਗਵਾਸੀ ਜਸਵੰਤ ਕੌਰ ਤੇਜਵੰਤ ਸਿੰਘ ਜੀ ਬੰਧੂ ਸੰਧੂ ਵੱਲਾ 1,000 ਰੁਪਏ ਆਦਰ ਹੋਏ। ਪਾਤਸ਼ਾਹ ਕਿਰਪਾ ਕਰਨੀ ਸਰਦਾਰ ਤੇਜਵੀਰ ਸਿੰਘ ਜੀ 1,000 ਰੁਪਏ ਆਦਰ ਕਰਦੇ। ਮਨਜਿੰਦਰ ਸਿੰਘ ਮਨਪ੍ਰੀਤ ਕੌਰ ਦੀ ਵਿਦੇਸ਼ ਵਿੱਚ ਪੱਕੇ ਹੋਣ ਦੀ ਬੇਨਤੀ ਕਰਦੇ। ਸਰਦਾਰ ਤੇਜਿੰਦਰ ਸਿੰਘ ਸੰਤੋਖ ਸਿੰਘ ਜਨਮ ਦਿਨ ਦੇ ਖੁਸ਼ੀਆਂ ਵਜੋਂ ਮਾਇਆ ਹਾਜ਼ਰ ਕਰਦੇ। ਦੀਰਘ ਆਯੂ ਬਖਸ਼

ਕਰਨੀ ਦੇ ਅਰੋਗਤਾ ਬਖਸ਼ਣੀ ਜਨਮ ਦਿੰਦੇ ਖੁਸ਼ੀਆਂ ਵਜਾ ਹਰਪ੍ਰੀਤ ਕਾਰ ਗੁਰਪ੍ਰੀਤ ਸਿੰਘ ਜੀ ਲਾਂਗਰੀ ਲੰਗਰਾਂ ਲਈ ਮਾਇਆ ਹਾਜ਼ਰ ਕਰਦੇ ਦੀਰਘ ਆਯੂ ਦੇ ਅਰੋਗਤਾ ਬਖਸ਼ਣੀ ਜਨਮ ਦਿੰਦੇ ਖੁਸ਼ੀਆਂ ਵਜਾ ਇੰਦਰ ਸਿੰਘ ਰੂਪ ਸਿੰਘ ਜੀ ਪਾਠੀ ਇੱਕ

ਵੱਡੀ ਹੁੰਦਾ ਪਾਰ ਤੇਰਾ ਮਰਤਬਾ ਰੰਗ ਪੁਰੇ ਗੁਣ ਜਾਪਨ ਕਰਤਬਾ ਜੀ ਆਂਦਰ ਜੋ ਸੁਖ ਜਾਣਾ ਸੁਖ ਤੇਰੇ ਤੇਰਾ ਗਰਬਲਾ ਤੇਰੇ ਘਰ ਅਨੁਦਾਇ ਤੁਧ ਕਰ ਮਾਨ ਮਹਿਤਾ ਤੇ।

ਪੰਜ ਪਿਆਰੇ ਹੋ ਚਾਲੀ ਮੁਕਤੇ ਹੋ ਸਰਬਾਤਰ ਸ਼ਹੀਦ ਮਰੀਦ ਸੱਚ ਆਰੇ ਹੋ ਪਿਆਰੇ ਹੋ ਸਭ ਥਾਈ ਹੋਏ ਸਹਾਇ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਧਰਮ ਹੇਤ ਸੀਸ ਦਿੱਤੇ ਸਿੱਖੀ ਸਿਦਕ ਨਿਹਾਰਿਆ ਤਿਨਾਂ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਦੀ ਸਾਵੇ ਬੁਲਾਰੇ ਸਲੋਕ ਮਹਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸਾ ਅੱਗਾ ਨਾਨਕਾ ਖਲਾ ਕੀ ਚਾਰਦਾਸ ਸਰਬਤ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਾ ਰਿਹਾ ਬਿਰਧ ਕੀ ਪੈਦ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਦੇ ਬੋਲ ਵਾਲੇ ਬੁਲਾਰੇ

ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ, ਦੀਦਾਰ ਮੇਲੇ ਬੁਲਾਰੇ, ਸ਼੍ਰੀ ਅਕਾਲ

ਸਾਮਰੀ ਨਨਕਾਣੇ ਜੀ ਕਰਤਾਰਪੁਰ ਜੀ ਸ਼੍ਰੀ ਬਾਬੇ ਨਾਨਕ ਡੇਰੇ ਜੀ ਤਖਤ ਕੇਸਗੜ੍ਹ ਸਾਹਿਬ ਆਨੰਦਪੁਰ ਜੀ ਕੀਰਤਪੁਰ ਜੀ ਪਾਤਾਲ

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬ ਸੰਜੁਗਤ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲਾ ਜੇ ਸਤਿ ਸ਼੍ਰੀ ਅਕਾਲ।

0: ਚੜ੍ਹਦੀ ਕਲਾ ਰਗਨੀ ਸੱਚੇ ਪਾਤਸ਼ਾਹ ਜੀ ਮਹਾਰਾਜ।
1: ਸਤ ਸੰਗਤ ਜੀ, ਹੁਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਲੜੀਵਾਰ ਕਥਾ ਵਿਚਾਰ ਹੋਵੇਗੀ। ਕਥਾ ਵਿਚਾਰਾਂ ਨੂੰ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ।

ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਤਿਯੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਪਾਵਨ ਦਰਬਾਰ ਅੰਦਰ ਹਾਜ਼ਰੀਆਂ ਭਰ ਕੇ ਆਪਣੇ ਸਮੇਂ ਅਤੇ ਸਵਾਸਾਂ ਨੂੰ ਸਫਲਿਆਂ ਕਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਪਾਵਨ ਗੁਰਦਰਬਾਰ ਦੀ ਮਰਿਆਦਾ ਦੇ ਅਨੁਸਾਰ ਰੋਜ਼ਾਨਾ ਦੀ ਤਰ੍ਹਾਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਣਾਂ ਦੇ ਨਾਲ ਜੁੜ ਕਰਕੇ ਲਾਭ ਪ੍ਰਾਪਤ ਕਰਨੇ ਦਾ ਸਮਾਂ ਹੈ। ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਣਾਂ ਦਾ ਧਿਆਨ ਧਰਦਿਆਂ ਆਤਮਿਕ ਲਾਭ ਪ੍ਰਾਪਤ ਕਰੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਅੰਮ੍ਰਿਤ

0: ਪੁੰਜ ਗੁਰਬਾਣੀ ਦੇ ਮੁਜਸਮੇ ਸਰਬਤ ਜੀਆਂ ਦੇ ਤਾਰਨਹਾਰ ਪ੍ਰਮਾਣ ਪੁਰਖ ਪੰਚਮ ਅਵਤਾਰ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਨਮੁਖ ਗੁਰਸਿੱਖਾਂ ਨੇ ਬੇਨਤੀ ਕੀਤੀ ਹੈ ਹੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਸ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦਾ ਸਿਮਰਨ ਕਰਨੇ ਦਾ ਭਜਨ ਕਰਨੇ ਦਾ ਆਪ ਜੀ ਸਦਾ ਹੀ ਉਪਦੇਸ਼ ਦਿੰਦੇ ਹੋ ਮਹਾਰਾਜ ਕਿਰਪਾਲਤਾ ਕਰਕੇ ਦੱਸੋ ਉਹ ਪਰਮੇਸ਼ਰ ਜੀ ਉਹ ਭਗਵਾਨ ਜੀ ਉਹ ਵਾਹਿਗੁਰੂ ਜੀ ਨਿਰੰਕਾਰ ਜੀ ਪ੍ਰਭੂ ਜੀ ਵੱਸਦੇ ਕਿੱਥੇ ਨੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾਲਤਾ ਕਰਕੇ ਸਾਰੰਗ ਰਾਗ ਦੇ ਅੰਦਰ ਸ਼ੰਤ ਉਚਾਰਦੇ ਨੇ ਸ਼ੰਤ ਦਾ ਭਾਵ ਹੁੰਦਾ ਜਸ ਜਿਸ ਵਿੱਚ ਵਾਹਿਗੁਰੂ ਜੀ ਦਾ ਜਸ ਕੀਤਾ ਜਾਵੇ ਅਰਥਾਤ ਸ਼ੰਤ ਦਾ ਭਾਵ ਹੁੰਦਾ ਜਿਸ ਦੀਆਂ ਛੇ ਛੇ ਪੰਕਤੀਆਂ ਦਾ ਇੱਕ ਇੱਕ ਪਦ ਹੋਵੇ ਇਸੇ ਪ੍ਰਕਾਰ ਸ਼ੰਤ ਕਾਵਿ ਰਚਨਾ ਦੇ ਅਨੁਸਾਰ ਛੰਦ ਦਾ ਨਾਮ ਵੀ ਹੈ ਮਹੱਲਾ ਪੰਜਵਾਂ ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ
1: ਇੱਕ ਓਅੰਕਾਰ
0: ਵਾਹਿਗੁਰੂ ਜੀ ਦਾ ਮੰਗਲ ਕਰਦੇ ਨੇ ਜੋ ਇੱਕ ਅਦੁੱਤੀ ਬ੍ਰਹਮ ਹੈ ਸੁਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ ਸਰਬ ਦਾ ਪ੍ਰਕਾਸ਼ਕ ਰੂਪ ਹੈ ਉਚਾਰਨੇ ਮਾਤਰ ਸੇ ਰੱਖਿਆ ਕਰਨੇ ਵਾਲਾ ਹੈ
1: ਸਤਿਗੁਰ ਪ੍ਰਸਾਦ
0: ਐਸੇ ਪ੍ਰਮਾਤਮਾ ਜੀ ਦੀ ਪ੍ਰਾਪਤੀ ਪੂਰੇ ਸਤਿਗੁਰੂ ਜੀ ਦੀ ਕਿਰਪਾ ਨਾਲ ਹੁੰਦੀ ਹੈ ਜੀਓ
1: ਸਭ ਦੇਖੀਐ ਅਨਪ ਹੈ ਕਾ ਦਾਤਾ
0: ਹੁਣ ਸਤਿਗੁਰੂ ਜੀ ਗੁਰਸਿੱਖਾਂ ਦੇ ਸਵਾਲ ਦਾ ਜਵਾਬ ਦਿੰਦੇ ਨੇ ਜੋ ਬੇਨਤੀ ਕੀਤੀ ਨਾ ਮਹਾਰਾਜ ਜੀ ਪਰਮੇਸ਼ਰ ਜੀ ਵੱਸਦੇ ਕਿੱਥੇ ਨੇ ਰਹਿੰਦੇ ਕਿੱਥੇ ਨੇ ਤੇ ਹਜ਼ੂਰ ਫਰਮਾਉਂਦੇ ਨੇ ਸਭ ਦੇਖੀਐ ਭਾਈ ਸਰਬਤ ਸਥਾਨਾਂ ਤੇ ਜਲਾਂ ਦੇ ਅੰਦਰ ਥਲਾਂ ਦੇ ਅੰਦਰ ਬ੍ਰਿਸ਼ਾਂ ਦੇ ਅੰਦਰ ਇਸਤਰੀਆਂ ਪੁਰਖਾਂ ਦੇ ਅੰਦਰ ਜੀਵ ਜੰਤੂਆਂ ਦੇ ਅੰਦਰ ਪਹਾੜਾਂ ਦੇ ਅੰਦਰ ਖਾਈਆਂ ਦੇ ਅੰਦਰ ਜਲ ਥਲ ਮਹੀਅਲ ਪੂਰਿਆ ਸਵਾਮੀ ਸਿਰਜਨਹਾਰ ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ ਸਰਬਤ ਸਥਾਨਾਂ ਤੇ ਤਿਸ ਪਰਮੇਸ਼ਰ ਜੀ ਨੂੰ ਹੀ ਦੇਖਿਆ ਜਾਂਦਾ ਹੈ ਅਨ ਭਾਉ ਕਾ ਦਾਤਾ ਜੋ ਪਰਮੇਸ਼ਰ ਜੀ ਅਨ ਭਾਉ ਭਾਉ ਤੋਂ ਰਹਿਤ ਡਰ ਤੋਂ ਰਹਿਤ ਕਰਨ ਵਾਲੇ ਦਾਤਾ ਨੇ ਅਭੈ ਅਵਸਥਾ ਦੇ ਦਾਤਾ ਪਰਮੇਸ਼ਰ ਜੀ ਨੂੰ ਸਾਰਿਆਂ ਸਥਾਨਾਂ ਦੇ ਅੰਦਰ ਪਰਿਪੂਰਨ ਦੇਖਿਆ ਜਾਂਦਾ ਹੈ
1: ਘਟ ਘਟ ਪੂਰਨ ਪਾਤਾ
0: ਜੋ ਪਰਮੇਸ਼ਰ ਜੀ ਸਰੀਰ ਸਰੀਰ ਦੇ ਅੰਦਰ ਵਸ ਰਹੇ ਨੇ ਹਿਰਦੇ ਹਿਰਦੇ ਦੇ ਅੰਦਰ ਪਰਿਪੂਰਨ ਹੋ ਰਹੇ ਨੇ ਮਹਾਰਾਜ ਜੇ ਪਰਮੇਸ਼ਰ ਜੀ ਦੇਹਾਂ ਦੇ ਅੰਦਰ ਸਰੀਰਾਂ ਦੇ ਅੰਦਰ ਵਸਦੇ ਨੇ ਫਿਰ ਸਰੀਰਾਂ ਦੇ ਪਾਪ ਅਤੇ ਪੁੰਨ ਵੀ ਤਿਸ ਪਰਮੇਸ਼ਰ ਜੀ ਨੂੰ ਪਹੁੰਦੇ ਹੋਣਗੇ ਅਤੇ ਆਪ ਜੀ ਬਚਨ ਕਰਦੇ ਨੇ ਅਲਪਾਤਾ ਪਰਮੇਸ਼ਰ ਜੀ ਵੱਸਦੇ ਤੇ ਸਾਰੇ ਸਰੀਰਾਂ ਦੇ ਅੰਦਰ ਨੇ ਪਰ ਸਾਰੇ ਸਰੀਰਾਂ ਦੁਆਰਾ ਕੀਤੇ ਜਾਂਦੇ ਪਾਪਾਂ ਅਤੇ ਪੁੰਨਾਂ ਤੋਂ ਅਲਿਪਤ ਰਹਿੰਦੇ ਨੇ ਨਿਰਬਾਣ ਰਹਿੰਦੇ ਨੇ ਨਿਰਬੰਧ ਰਹਿੰਦੇ ਨੇ ਪਾਪ ਪੁੰਨ ਕਾ ਜਿਸ ਲੇਪ ਨਾ ਲੱਗੈ ਇਸ ਪ੍ਰਕਾਰ ਜੀਵਾਂ ਦੇ ਪਾਪ ਪੁੰਨ ਤਿਸ ਪਰਮੇਸ਼ਰ ਜੀ ਨੂੰ ਨਹੀਂ ਵਿਆਪਦੇ ਹਨ
1: ਘਟ ਘਟ ਪੂਰਨ ਕਰ ਬਿਸਥੀਰਨ
0: ਸਾਰੇ ਸੰਸਾਰ ਦਾ ਬਿਸਥੀਰਨ ਵਿਸਥਾਰ ਕਰਕੇ ਨਾ ਪਰਮੇਸ਼ਰ ਜੀ ਆਪ ਹੀ ਹਿਰਦੇ ਹਿਰਦੇ ਦੇ ਅੰਦਰ ਪਰਿਪੂਰਨ ਵਿਆਪਕ ਹੋ ਰਹੇ ਹਨ
1: ਜਲ ਤਰੰਗ ਜਿਉ ਰਚਨ ਕੀਆ
0: ਜਿਸ ਪ੍ਰਕਾਰ ਜਲ ਦੇ ਉੱਪਰੋਂ ਹੀ ਜਲ ਦੀਆਂ ਲਹਿਰਾਂ ਪ੍ਰਗਟ ਹੁੰਦੀਆਂ ਨੇ ਉਤਪੰਨ ਹੁੰਦੀਆਂ ਨੇ ਫਿਰ ਜਲ ਵਿੱਚ ਹੀ ਸਮਾ ਜਾਂਦੀਆਂ ਨੇ ਇਸੇ ਪ੍ਰਕਾਰ ਪਰਮੇਸ਼ਰ ਜੀ ਨੇ ਸਾਰਾ ਰਚਨ ਕੀ ਆ ਰਚਨਾ ਕੀਤੀ ਹੈ ਆਪਣੇ ਤੋਂ ਹੀ ਸਾਰੀ ਸ੍ਰਿਸ਼ਟੀ ਸੰਸਾਰ ਨੂੰ ਉਤਪੰਨ ਕੀਤਾ ਹੈ ਅੰਤਕਾਲ ਪਰਮੇਸ਼ਰ ਜੀ ਆਪਣੇ ਵਿੱਚ ਹੀ ਸਾਰੇ ਸੰਸਾਰ ਨੂੰ ਮਹਾਂਪਰਲਵ ਦੇ ਸਮੇਂ ਲੀਨ ਕਰ ਲੈਂਦੇ ਹਨ
1: ਹਭ ਰਸ ਮਾਣੇ ਭੋਗ ਘਟਾਣੇ
0: ਭਾਈ ਹਭ ਰਸ ਸਾਰੇ ਰਸ ਪਰਮੇਸ਼ਰ ਜੀ ਆਪ ਮਾਨਣ ਵਾਲੇ ਨੇ ਦੇਦਾ ਰਹਿ ਨਾ ਚੁੱਕੈ ਭੋਗ ਸਾਰਿਆਂ ਪਦਾਰਥਾਂ ਦਾ ਹੀ ਦਾਤਾ ਵੀ ਸਰਬਤ ਜੀਵਾਂ ਦੇ ਤਾਂ ਹੀ ਆਪ ਜੀ ਨੇ ਅਤੇ ਸਾਰੇ ਭੋਗਾਂ ਨੂੰ ਵੀ ਆਪ ਜੀ ਮੰਨਣ ਵਾਲੇ ਨੇ ਇਸ ਪ੍ਰਕਾਰ ਜੋਗੀ ਅੰਦਰ ਜੋਗੀਆ ਭੋਗੀ ਅੰਦਰ ਭੋਗੀਆ ਜੋਗੀਆਂ ਦੇ ਅੰਦਰ ਯੋਗ ਰੂਪ ਨੇ ਅਤੇ ਭੋਗੀਆਂ ਦੇ ਅੰਦਰ ਰਸੀਆ ਰੂਪ ਵੀ ਆਪ ਨੇ ਸਾਰੇ ਰਸਾਂ ਨੂੰ ਪਰਮੇਸ਼ਰ ਜੀ ਆਪ ਹੀ ਮੰਨਦੇ ਨੇ ਭੋਗ ਘਟਾਣੇ ਹਿਰਦੇ ਹਿਰਦੇ ਦੇ ਅੰਦਰ ਬੈਠੇ ਹੋਏ ਸਾਰੇ ਭੋਗਾਂ ਨੂੰ ਵੀ ਪਰਮੇਸ਼ਰ ਜੀ ਆਪ ਹੀ ਮਾਣ ਰਹੇ ਹਨ ਜੀਓ
1: ਆਨ ਨਾ ਬੀਆ ਕੋਥੀਆ
0: ਹੋਰ ਕੋਈ ਵੀ ਦੂਜਾ ਇਸ ਪਰਮੇਸ਼ਰ ਜੀ ਤੋਂ ਬਿਨਾਂ ਸ੍ਰਿਸ਼ਟੀ ਦਾ ਕਰਤਾ ਜੀਆਂ ਦਾ ਦਾਤਾ ਤੇ ਭੋਗਾਂ ਦਾ ਭੋਗਣ ਵਾਲਾ ਨਹੀਂ ਜਾਣਿਆ ਜਾਂਦਾ ਹੈ ਸਰਬ ਰੂਪ ਆਪ ਹੀ ਹੈ ਜੀਓ
1: ਹਰ ਰੰਗੀ ਇੱਕ ਰੰਗੀ ਠਾਕੁਰ
0: ਸੋ ਹਜ਼ੂਰ ਕਿਰਪਾਲਤਾ ਕਰਕੇ ਤੇ ਵਾਹਿਗੁਰੂ ਜੀ ਦੀ ਹੋਰ ਮਹਿਮਾ ਸਰਵਣ ਕਰਵਾਓ ਤੇ ਸਤਿਗੁਰੂ ਜੀ ਬਚਨ ਕਰਦੇ ਨੇ ਹਰ ਰੰਗੀ, ਉਹ ਪਰਮੇਸ਼ਰ ਜੀ ਹਰ ਇੱਕ ਦੇ ਅੰਦਰ ਸਰਗੁਣ ਰੂਪ ਵੀ ਆਪ ਹੀ ਨੇ ਤੇ ਇੱਕ ਰੰਗੀ ਇੱਕ ਜੋ ਨਿਰਗੁਣ ਬ੍ਰਹਮ ਵੀ ਆਪ ਹੀ ਹੈ। ਇਸੇ ਪ੍ਰਕਾਰ
1: ਹਰ ਰੰਗੀ ਇੱਕ ਰੰਗੀ ਠਾਕੁਰ,
0: ਉਹ ਠਾਕੁਰ ਸ੍ਰਿਸ਼ਟੀ ਦੇ ਕਰਤਾ ਭਰਤਾ ਤੇ ਹਰਤਾ ਪਰਮੇਸ਼ਰ ਜੀ ਹਰ ਰੰਗੀ, ਸਾਰਿਆਂ ਜੀਵਾਂ ਦੇ ਅੰਦਰ ਹਰ ਰੰਗੀ, ਸਾਰਿਆਂ ਕੌਤਕਾਂ ਦੇ ਅੰਦਰ ਇੱਕ ਰੰਗੀ ਇੱਕ ਆਨੰਦੀ ਪਰਮੇਸ਼ਰ ਜੀ ਠਾਕੁਰ ਜੀ ਆਪ ਹੀ ਵਸ ਰਹੇ ਹਨ।
1: ਸੰਤ ਸੰਗ ਪ੍ਰਭ ਜਾਤਾ,
0: ਮਹਾਰਾਜ ਇਸ ਪਰਮੇਸ਼ਰ ਜੀ ਨੂੰ ਜਾਣਿਆ ਕਿਵੇਂ ਜਾਂਦਾ ਹੈ? ਤੇ ਹਜ਼ੂਰ ਫਰਮਾਉਂਦੇ ਨੇ ਸੰਤ ਜਨਾਂ ਦੀ ਸੰਗਤ ਦੇ ਨਾਲ ਸਦਾ ਮਿਲ ਕਰਕੇ ਜਪਦੇ ਰਹੀਏ ਸਤਨਾਮ ਸ੍ਰੀ ਵਾਹਿਗੁਰੂ, ਤੇ ਸੰਤ ਜਨਾਂ ਦੀ ਸੰਗਤ ਦੁਆਰਾ ਹੀ ਤਿਸ ਨੂੰ ਜਾਣਿਆ ਜਾਂਦਾ ਹੈ।
1: ਨਾਨਕ ਦਰਸ ਲੀਨਾ ਜਿਉ ਜਲ ਮੀਨਾ,
0: ਹਜ਼ੂਰ ਬਚਨ ਕਰਨਾ ਕਰਦੇ ਨੇ ਭਾਈ ਅਸੀਂ ਤਿਸ ਵਾਹਿਗੁਰੂ ਜੀ ਦੇ ਦਰਸ਼ਨਾਂ ਦੇ ਅੰਦਰ ਲੀਨ ਹੋ ਰਹੇ ਹਾਂ, ਜਿਸ ਪ੍ਰਕਾਰ ਮਛਲੀ ਜਲ ਦੇ ਅੰਦਰ ਲੀਨ ਰਹਿੰਦੀ ਹੈ ਇਸੇ ਪ੍ਰਕਾਰ।
1: ਨਾਨਕ ਦਰਸ ਲੀਨਾ ਜਿਉ ਜਲ ਮੀਨਾ,
0: ਮਹਾਰਾਜ ਕਿੰਨਾ ਸੰਤ ਜਨਾਂ ਦੀ ਸੰਗਤ ਕਰਕੇ ਤਿਸ ਪਰਮੇਸ਼ਰ ਜੀ ਨੂੰ ਜਾਣਿਆ ਜਾਂਦਾ ਹੈ। ਸਤਿਗੁਰੂ ਸਾਹਿਬ ਜੀ ਫਰਮਾਉਂਦੇ ਨੇ ਦਰਸ ਲੀਨਾ, ਜਿਹੜੇ ਸੰਤ ਜਨ ਪਰਮੇਸ਼ਰ ਜੀ ਦੇ ਦਰਸ਼ਨਾਂ ਦੇ ਅੰਦਰ ਹੀ ਲੀਨ ਰਹਿੰਦੇ ਨੇ। ਕਿਵੇਂ ਲੀਨ ਰਹਿੰਦੇ ਨੇ? ਜਿਸ ਪ੍ਰਕਾਰ ਮਛਲੀ ਜਲ ਦੇ ਅੰਦਰ ਪਾਣੀ ਦੇ ਅੰਦਰ ਲੀਨ ਰਹਿੰਦੀ ਹੈ।
1: ਸਭ ਦੇਖੀਐ ਅਨਪਹਿ ਕਾ ਦਾਤਾ,
0: ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਭਾਈ ਤਿੰਨਾਂ ਸੰਤ ਜਨਾਂ ਦੇ ਦੁਆਰਾ ਅਨਭੈ ਅਵਸਥਾ ਦੇ ਦੇਣ ਵਾਲੇ ਦਾਤਾ ਪਰਮੇਸ਼ਰ ਵਾਹਿਗੁਰੂ ਜੀ ਨੂੰ ਸਰਬਤ ਸਥਾਨਾਂ ਤੇ ਪਰਿਪੂਰਨ ਦੇਖੀਦਾ ਹੈ।
1: ਕੌਣ ਉਪਮਾ ਦਿਓ ਕਵਨ ਬੜਾਈ,
0: ਮਹਾਰਾਜ ਇਸ ਪਰਮੇਸ਼ਰ ਜੀ ਦੀ ਉਪਮਾ ਦੇ ਕਰਕੇ ਸਾਨੂੰ ਵਡਿਆਈ ਸੁਣਾਓ ਨਾ। ਕੋਈ ਰਾਜਾ ਕੋਈ ਮਹਾਰਾਜਾ ਹੋਵੇ ਜਿਹੜਾ ਤੇਜ ਪ੍ਰਤਾਪ ਵਾਲਾ ਹੋਵੇ ਤੇ ਉਪਮਾ ਦਿਓ ਪਰਮੇਸ਼ਰ ਜੀ ਤੇ ਸਵਰਗ ਹੈ, ਤੇ ਜੇ ਵਿਸ਼ਾਲ ਰੂਪ ਚ ਕਥਨ ਕਰਨਾ ਹੈ ਜਿਵੇਂ ਆਕਾਸ਼ ਵਰਗਾ, ਆਕਾਸ਼ ਵਿਸ਼ਾਲ ਹੈ ਪਰਮੇਸ਼ਰ ਜੀ ਇਸ ਪ੍ਰਕਾਰ ਦੇ ਨੇ, ਕਿਸੇ ਰਾਜੇ ਮਹਾਰਾਜੇ ਜਾਂ ਆਕਾਸ਼ ਦੇ ਤੁਲ ਉਪਮਾ ਦੇ ਕਰਕੇ ਸਾਨੂੰ ਮਹਾਰਾਜ ਤਿਸ ਦਾ ਜਸ ਸਰਵਣ ਕਰਾਓ। ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭਾਈ ਕੌਣ ਉਪਮਾ ਦਿਓ, ਕਿਸ ਰਾਜੇ ਦੇ ਨਾਮ ਨੂੰ ਲੈ ਕਰਕੇ ਤਿਸ ਪਰਮੇਸ਼ਰ ਜੀ ਨੂੰ ਉਪਮਾ ਦੇਈਏ? ਰਾਜੇ ਆਉਂਦੇ ਨੇ, ਚਲੇ ਜਾਂਦੇ ਨੇ, ਜੰਮਦੇ ਨੇ, ਮਰ ਜਾਂਦੇ ਨੇ, ਚਾਰ ਕੁ ਦਿਨਾਂ ਦੀ ਨੌਬਤ ਵਜਾ ਕੇ ਖਾਲੀ ਹੱਥ ਤੇ ਨੰਗੇ ਪੈਰੀ ਤੁਰ ਜਾਂਦੇ ਨੇ। ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ, ਤੇ ਪਰਮੇਸ਼ਰ ਜੀ ਸਦਾ ਸਦਾ ਸਥਿਰ ਰੂਪ ਨੇ। ਇਸ ਕਰਕੇ ਕਿਹੜੇ ਰਾਜੇ ਦੇ ਨਾਲ ਉਪਮਾ ਦੇਈਏ? ਕਿਸੇ ਰਾਜੇ ਮਹਾਰਾਜੇ ਬਾਦਸ਼ਾਹ ਦੇ ਨਾਲ ਉਪਮਾ ਨਹੀਂ ਦਿੱਤੀ ਜਾ ਸਕਦੀ। ਕਵਨ ਬੜਾਈ, ਤੇ ਕਿਵੇਂ ਆਕਾਸ਼ ਦੇ ਨਾਲ ਉਪਮਾ ਦੇਣਾ ਕਰੀਏ? ਆਕਾਸ਼ਕ ਆਕਾਸ਼ ਜੜ ਰੂਪ ਹੈ, ਪਰਮੇਸ਼ਰ ਜੀ ਚੇਤਨ ਰੂਪ ਨੇ। ਇਸ ਪ੍ਰਕਾਰ ਆਕਾਸ਼ ਦੇ ਨਾਲ ਵੀ ਉਪਮਾ ਪਰਮੇਸ਼ਰ ਜੀ ਨੂੰ ਨਹੀਂ ਦਿੱਤੀ ਜਾ ਸਕਦੀ।
1: ਪੂਰਨ ਪੂਰ ਰਹਿਓ ਸਰਬ ਠਾਈ,
0: ਫਿਰ ਪਰਮੇਸ਼ਰ ਜੀ ਪੂਰਨ ਅਵਸਥਾ ਵਾਲੇ ਨੇ ਤੇ ਸਰਬਤ ਸਥਾਨਾਂ ਦੇ ਅੰਦਰ ਪੂਰ ਰਹਿਓ ਸਰਬ ਵਿਆਪੀ ਹੋ ਰਹੇ ਨੇ, ਵਸ ਰਹੇ ਨੇ, ਮਿਲ ਰਹੇ ਹਨ ਜੀ।
1: ਪੂਰਨ ਮਨ ਮੋਹਨ ਘਟ ਘਟ ਸੋਹਨ,
0: ਜੋ ਮਨਾਂ ਨੂੰ ਮੋਹ ਲੈਣ ਵਾਲੇ ਪਰਮੇਸ਼ਰ ਪੂਰਨ ਨੇ ਨਾ, ਉਹ ਪਰਮੇਸ਼ਰ ਜੀ ਹਿਰਦੇ ਹਿਰਦੇ ਦੇ ਅੰਦਰ ਸੋਹਨ ਸੋਭਦੇ ਨੇ, ਹਿਰਦੇ ਹਿਰਦੇ ਦੇ ਅੰਦਰ ਵਸ ਰਹੇ ਹਨ।
1: ਜਬ ਖਿੰਚੇ ਤਬ ਛਾਈ,
0: ਤੇ ਜਿਸ ਵੇਲੇ ਆਪਣੀ ਜੋਤ ਨੂੰ ਪਰਮੇਸ਼ਰ ਜੀ ਖਿੱਚ ਲੈਂਦੇ ਨੇ ਨਾ ਜੀਵਾਂ ਦੇ ਅੰਦਰੋਂ, ਤੇ ਜੀਵ ਖਾਕ ਰੂਪ, ਵਿਭੂਤੀ ਰੂਪ, ਸਵਾਹ ਰੂਪ ਹੋ ਜਾਂਦੇ ਨੇ, ਅਰਥਾਤ ਮਿੱਟੀ ਦੀ ਢੇਰੀ ਬਾਕੀ ਬਚਦੀ ਹੈ। ਸਾਰੇ ਜੀਵ ਪਰਮੇਸ਼ਰ ਜੀ ਦੀ ਚੇਤਨ ਸੱਤਾ ਕਰਕੇ ਹੀ ਜਿਉਂਦੇ ਹਨ।
1: ਕਿਉਂ ਨਾ ਅਰਾਧ ਹੋ ਮਿਲ ਕਰ ਸਾਧ ਹੋ,
0: ਭਾਈ ਗੁਰਸਿੱਖੋ ਐਸੇ ਪਰਮੇਸ਼ਰ ਜੀਆਂ ਨੂੰ, ਵਾਹਿਗੁਰੂ ਜੀ ਨੂੰ ਸੰਤ ਜਨਾਂ ਦੇ ਨਾਲ ਮਿਲ ਕਰਕੇ ਕਿਉਂ ਨਹੀਂ ਅਰਾਧਦੇ? ਸੰਤ ਜਨਾਂ ਦੇ ਨਾਲ ਮਿਲ ਕਰਕੇ ਤਿਸ ਦੀ ਅਰਾਧਨਾ ਸਦਾ ਹੀ ਕਰਦੇ ਰਹੋ। ਸੰਤ ਜਨਾਂ ਮਿਲ ਹਰਿ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ।
1: ਘਰੀ ਮੋਹ ਤੱਕ ਬੇਲਾ ਆਈ,
0: ਮਹਾਰਾਜ ਹੁਣ ਤਾਂ ਜਵਾਨੀ ਦੇ ਵਿੱਚ ਖਾਣ ਪੀਣ ਭੋਗਣ ਦੇ ਖੁਸ਼ੀਆਂ ਮਾਨਣ ਦੇ ਦਿਨ ਨੇ, ਬੁੱਢੇ ਹੋਵਾਂਗੇ ਤੇ ਜਪ ਲਵਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਕਿਉਂ ਇੰਨੀਆਂ ਲੰਮੀਆਂ ਉਮੀਦਾਂ ਵੱਧ ਕਰਕੇ ਬੈਠੇ ਹੋ? ਘੜੀ ਮੋਹਤ, ਘੜੀ ਨੂੰ ਸਮਾਂ ਆ ਜਾਣਾ, ਕਿਸ ਦਾ ਸਮਾਂ? ਅੱਧੀ ਕੁ ਘੜੀ ਨੂੰ ਆ ਜਾਣਾ, ਕਦੋਂ ਕਿਸ ਦਾ ਵੇਲਾ ਆ ਜਾਣਾ ਇਹ ਤੇ ਕਿਸੇ ਨੂੰ ਪਤਾ ਹੀ ਨਹੀਂ। ਕਿਸ ਕੋਈ ਨਹੀਂ ਇਹ ਕਹਿ ਸਕਦਾ ਦਾਵਾ ਬਣ ਕੇ ਕਿ ਮੈਂ 100 ਸਾਲ ਜਿਉਣਾ, ਮੈਂ 125 ਸਾਲ ਜਿਉਣਾ, ਮੈਂ 150 ਸਾਲ ਜਿਉਣਾ, ਮੈਂ ਬਹੁਤੀ ਬਜ਼ੁਰਗੀ ਦੀ ਅਵਸਥਾ ਭੋਗ ਕੇ ਹੀ ਮਰਨਾ, ਕੋਈ ਨਹੀਂ ਕਹਿ ਸਕਦਾ। ਪਤਾ ਨਹੀਂ ਕਦੋਂ ਕਿਹਦਾ ਸਮਾਂ ਘੜੀ ਕੁ ਨੂੰ ਆ ਜਾਣਾ, ਪਤਾ ਨਹੀਂ ਕਦੋਂ ਕਿਹਦਾ ਸਮਾਂ ਦੁਨੀਆਂ ਤੋਂ ਸਰੀਰ ਨੂੰ ਛੱਡ ਕੇ ਜਾਣ ਦਾ ਅੱਧੀ ਘੜੀ ਨੂੰ ਆ ਜਾਣਾ, ਕਦੋਂ ਕਿਸ ਦਾ ਵੇਲਾ ਆ ਜਾਣਾ ਕੋਈ ਨਹੀਂ ਜਾਣਦਾ। ਹਰ ਜਪਦਿਆਂ ਖਿਨ ਢਿੱਲ ਨਾ ਕੀਜਈ ਮੇਰੀ ਜਿੰਦੜੀਏ, ਮੱਤ ਕੇ ਜਾਪੈ ਸਾਹੂ ਆਵੈ ਕੇ ਨਾ ਆਵੈ ਰਾਮ। ਇਹ ਜਿਹੜੀ ਮੌਤ ਹੈ ਨਾ, ਇਹ ਨਾ ਤੇ ਬਾਲਕਾਂ ਨੂੰ ਛੱਡਦੀ ਏ, ਨਾ ਜਵਾਨਾਂ ਨੂੰ ਛੱਡਦੀ ਏ, ਤੇ ਨਾ ਇਹ ਬਜ਼ੁਰਗਾਂ ਨੂੰ ਛੱਡਦੀ ਏ। ਇਸ ਪ੍ਰਕਾਰ ਕਦੋਂ ਕਿਸ ਦਾ ਸਮਾਂ ਆ ਜਾਵੇ ਕਿਸੇ ਨੂੰ ਪਤਾ ਨਹੀਂ, ਜਪਦਿਆਂ ਢਿੱਲ ਨਾ ਕਰਨੀ ਕਰੋ।
1: ਅਰਥ ਦਰਬ ਸਭ ਕੋ ਜੋ ਕਿਛ ਦੀਸੈ।
0: ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਬੜੀ ਮੁਸ਼ਕਤ ਕਰ ਕਰਕੇ, ਬੜੀਆਂ ਮਿਹਨਤਾਂ ਕਰ ਕਰਕੇ, ਰਾਤ ਦਿਨ ਹੱਡ ਭਨਵੀਂ ਮਿਹਨਤ ਕਰ ਕਰਕੇ ਧਨ ਜੋੜਿਆ, ਸੰਪਦਾ ਇਕੱਠਾ ਕੀਤੀ ਇਕੱਠੀ ਕੀਤੀ ਏ, ਮਕਾਨ ਇਤਿਆਦਿਕ ਬਣਾਏ ਨੇ, ਇਹਨਾਂ ਦੇ ਵਿੱਚ ਵਸਣ ਦੇ, ਲੰਬੀਆਂ ਤਾਣ ਕੇ ਸੌਣ ਦੇ, ਅਤੇ ਖਾਣ ਪੀਣ ਦੇ, ਭੋਗਣ ਦੇ ਸੁੱਖ ਤੇ ਮਾਣ ਲਈਏ ਨਾ। ਅਤੇ ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਜਦੋਂ ਸਮਾਂ ਆ ਗਿਆ ਨਾ, ਫਿਰ ਉਸ ਵੇਲੇ ਜਿੰਨੇ ਵੀ ਇਹ ਪਦਾਰਥ ਇਕੱਠੇ ਕੀਤੇ ਨੇ ਇਹ ਨਾਲ ਨਹੀਂ ਨਿਭਣਗੇ, ਨਾਲ ਨਹੀਂ ਜਾਣਗੇ। ਇਸੇ ਪ੍ਰਕਾਰ
1: ਅਰਥ ਦਰਬ ਸਭ ਜੋ ਕਿਛ ਦੀਸੈ।
0: ਅਰਥ ਜਿੰਨੇ ਵੀ ਪਦਾਰਥ ਨੇ, ਦਰਬ ਜਿੰਨਾ ਵੀ ਧਨ ਹੈ, ਤੇ ਸਭ ਕਿਛ ਇਕੱਤਰ ਕੀਤਾ ਹੋਇਆ ਜਿੰਨਾ ਵੀ ਨਜ਼ਰੀ ਆਉਂਦਾ ਹੈ,
1: ਸੰਗ ਨਾ ਕਛੂ ਜਾਈ।
0: ਭਾਈ ਇਹਨਾਂ ਸਾਰਿਆਂ ਦੇ ਵਿੱਚੋਂ ਕੁਛ ਤਿਲ ਮਾਤਰ, ਸੂਈ ਦੇ ਨੱਕੇ ਜਿੰਨੀ ਵਸਤੂ ਵੀ ਅੰਤਕਾਲ ਨਾਲ ਨਹੀਂ ਜਾਣੀ, ਇਹ ਵਸਤੂਆਂ ਵੀ ਇੱਥੇ ਹੀ ਰਹਿ ਜਾਣੀਆਂ, ਤੇ ਇਹਨਾਂ ਦਾ ਮਾਣ ਡੋਬਣ ਵਾਲਾ ਬਣੇਗਾ। ਇਸ ਕਰਕੇ ਇਹਨਾਂ ਦੇ ਲਾਲਚ ਲੋਭ ਵਿੱਚ ਨਾ ਲੱਗੋ, ਪਰਮੇਸ਼ਰ ਜੀ ਦੀਆਂ ਦਿੱਤੀਆਂ ਦਾਤਾਂ ਜਾਣ ਕਰਕੇ ਸੁੱਖ ਤੇ ਮਾਣੋ, ਪਰ ਸੁੱਖਾਂ ਦੇ ਦੇਣ ਵਾਲੇ ਦਾਤਾ ਜੀ ਨੂੰ ਕਦੇ ਨਾ ਭੁੱਲੋ।
1: ਕਹੋ ਨਾਨਕ ਹਰ ਹਰ ਆਰਾਧੋ।
0: ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਹੋ ਕਹਿ ਕਰਕੇ ਉਪਦੇਸ਼ ਦੇਣਾ ਕਰਦੇ ਨੇ। ਹੇ ਭਾਈ ਹਰ ਵੇਲੇ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਅੰਮ੍ਰਿਤ ਨਾਮ ਦੀ ਅਰਾਧਨਾ ਕਰੋ।
1: ਕਵਨ ਉਪਮਾ ਦਿਓ ਕਵਨ ਬੜਾਈ।
0: ਸੋ ਐਸੇ ਨੇ ਪਰਮੇਸ਼ਰ ਜੀ, ਕਿਸ ਦੀ ਉਪਮਾ ਤਿਸ ਨੂੰ ਦੇਣਾ ਕਰੀਏ, ਕੋਈ ਦੂਜਾ ਉਸਦੇ ਵਰਗਾ ਹੈ ਹੀ ਨਹੀਂ। ਜੈਸਾ ਤੂੰ ਤੈਸਾ ਤੁਹੀ, ਕਿਆ ਉਪਮਾ ਦੀਜੈ, ਅਤੇ ਕਿੰਨੀ ਕੁ ਵਡਿਆਈ ਇਸ ਪਰਮੇਸ਼ਰ ਜੀ ਦੀ ਕਥਨ ਕਰਨਾ ਕਰੀਏ, ਬੇਅੰਤ ਵਡਿਆਈਆਂ ਦੇ ਮਾਲਕ ਹਨ।
1: ਪੁੱਛਾ ਸੰਤ ਮੇਰੋ ਠਾਕੁਰ ਕੈਸਾ।
0: ਇੱਥੇ ਸਖੀ ਤੇ ਸਹੇਲੀ ਦਾ ਸੰਵਾਦ ਚੱਲਦਾ ਹੈ। ਜਗਿਆਸੂ ਰੂਪ ਇਸਤਰੀ ਮਹਾਤਮਾ ਰੂਪ ਸਖੀ ਨੂੰ ਪੁੱਛਣਾ ਕਰਦੀ ਏ, ਪੁੱਛੋ ਸੰਤ, ਹੇ ਸੰਤ ਜਨੋ, ਮੈਂ ਆਪ ਜੀਆਂ ਤੋਂ ਬੇਨਤੀ ਕਰਕੇ ਪੁੱਛਦੀ ਹੈ, ਕਿਰਪਾਲਤਾ ਕਰਕੇ ਦੱਸੋ, ਜੋ ਸ੍ਰਿਸ਼ਟੀ ਦੇ ਪੈਦਾ ਕਰਨ ਵਾਲਾ, ਪਾਲਣਾ ਕਰਨ ਵਾਲਾ ਅਤੇ ਮਹਾਂਪਰਲੋ ਕਰਕੇ ਨਾਸ਼ ਕਰ ਦੇਣ ਵਾਲਾ ਪਰਮੇਸ਼ਰ ਠਾਕੁਰ ਹੈ, ਉਹ ਠਾਕੁਰ ਜੀ ਪਰਮੇਸ਼ਰ ਵਾਹਿਗੁਰੂ ਜੀ ਕਿਹੋ ਜਿਹੇ ਹਨ।
1: ਹਿਓ ਅਰਾਪਾ ਦੇਹੋ ਸੰਦੇਸਾ।
0: ਤੇ ਸਖੀ ਰੂਪ ਸੰਤ ਨੇ ਆਖਿਆ, ਹੇ ਸਹੇਲੀ, ਹੇ ਜਗਿਆਸੂ, ਜੇਕਰ ਮੈਂ ਤੈਨੂੰ ਦੱਸਾਂ ਪਰਮੇਸ਼ਰ ਜੀ ਕਿਹੋ ਜਿਹੇ ਨੇ, ਤੇ ਭੇਟਾ ਕੀ ਦੇਵੇਂਗੀ? ਤੇ ਸਹੇਲੀ ਜਗਿਆਸੂ ਰੂਪ ਕਹਿਣਾ ਕਰਦੀ ਏ, ਹਿਓ ਅਰਾਪਾਓ, ਆਪਣਾ ਹਿਰਦਾ ਅਰਪਣਤ ਕਰ ਦੇਣਾ ਕਰਾਂ। ਇਸ ਪ੍ਰਕਾਰ
1: ਹਿਓ ਅਰਾਪਾ ਦੇਹੋ ਸੰਦੇਸਾ।
0: ਜੇਕਰ ਆਪ ਜੀ ਹੇ ਸੰਤ ਜਨ ਜੀ ਮੈਨੂੰ ਪਰਮੇਸ਼ਰ ਜੀ ਦੀ ਪ੍ਰਾਪਤੀ ਦਾ ਸੰਦੇਸ਼ਾ ਅਰਥਾਤ ਉਪਦੇਸ਼ ਦੇ ਦੇਵੋ, ਮੈਨੂੰ ਤਿਸ ਦੀ ਮਿਲਣੇ ਦੀ ਪ੍ਰਾਪਤੀ ਕਰਨੇ ਦੀ ਸਿੱਖਿਆ ਦੇ ਦੇਵੋ, ਆਪਣਾ ਹਿਰਦਾ ਆਪਣਾ ਮਨ ਹੀ ਤੁਹਾਨੂੰ ਅਰਪਣ ਕਰ ਦੇਵਾਂ।
1: ਦੇਹੋ ਸੰਦੇਸਾ ਪ੍ਰਭ ਜੀਓ ਕੈਸਾ।
0: ਇਸ ਨੂੰ ਮਲਾਲਾ ਕਿਹਾ ਜਾਂਦਾ ਹੈ। ਪਹਿਲੀ ਪੰਕਤੀ ਵਾਲੇ ਅੱਖਰਾਂ ਨੂੰ ਅਰਥਵਾ ਉਹਨਾਂ ਸ਼ਬਦਾਂ ਨੂੰ ਫਿਰ ਤੋਂ ਦੁਹਰਾਉਣਾ। ਸੋ ਫਿਰ ਬੇਨਤੀ ਕਰਦੇ ਨੇ, ਦੇਹੋ ਸੰਦੇਸਾ, ਹੇ ਸੰਤ ਜੀ, ਮਹਾਤਮਾ ਜੀ, ਜੇਕਰ ਮੈਨੂੰ ਸੰਦੇਸਾ ਉਪਦੇਸ਼ ਦੇਵੋ ਤੇ ਮੈਨੂੰ ਦੱਸ ਦੇਣਾ ਕਰੋ ਪ੍ਰਭੂ ਪਰਮੇਸ਼ਰ ਜੀ ਕਿਹੋ ਜਿਹੇ ਹਨ।
1: ਦੇਹੋ ਸੰਦੇਸਾ ਪ੍ਰਭ ਜੀਓ ਕੈਸਾ।
0: ਕਿਹੋ ਜਿਹੇ ਨੇ ਪਰਮਾਤਮਾ ਜੀ, ਕਿਹੋ ਜਿਹਾ ਸਰੂਪ ਹੈ, ਕਿਹੋ ਜਿਹਾ ਰੂਪ ਹੈ, ਕਿਹੋ ਜਿਹੇ ਲੱਛਣ ਨੇ, ਕਿਹੋ ਜਿਹੇ ਗੁਣ ਨੇ, ਕਿਹੋ ਜਿਹੀ ਵਡਿਆਈ ਹੈ, ਜੇਕਰ ਮੈਨੂੰ ਪਰਮੇਸ਼ਰ ਜੀ ਦੀ ਮਹਿਮਾ ਸਰਵਣ ਕਰਕੇ ਸੁਣਾਓ ਤੇ ਪ੍ਰਾਪਤੀ ਦਾ ਉਪਦੇਸ਼ ਦੇ ਦੇਵੋ।
1: ਕਹ ਮੋਹਨ ਪਰਵੇਸਾ।
0: ਮਹਾਰਾਜ ਇਸ ਪ੍ਰਕਾਰ ਮਹਾਤਮਾ ਜੀ ਦੱਸਣਾ ਕਰੋ, ਕਿਹੜੇ ਮੈਂ ਗੁਣਾਂ ਨੂੰ ਧਾਰਨ ਕਰਾਂ ਜਿਸ ਦੇ ਨਾਲ ਮਨ ਦੇ ਵਿੱਚੋਂ ਮੋਹ ਦਾ ਹਨਨ ਕਰਨ ਵਾਲੇ ਤੇ ਆਪਣੇ ਸਰੂਪ ਰੂਪ ਦੇ ਪ੍ਰਾਪਤੀ ਦੇ ਦਰਸ਼ਨਾਂ ਦੇ ਨਾਲ, ਆਨੰਦ ਦੇ ਨਾਲ, ਸੁੱਖ ਦੇ ਨਾਲ ਮਨ ਨੂੰ ਮੋਹ ਲੈਣ ਵਾਲੇ ਪਰਮੇਸ਼ਰ ਜੀ ਦੇ ਅੰਦਰ ਮੈਂ ਕਿਵੇਂ ਪਰਮੇਸ਼ ਕਰਾਂ, ਕਿਵੇਂ ਤਿਸ ਪਰਮੇਸ਼ਰ ਜੀ ਦੇ ਅੰਦਰ ਸਮਾ ਜਾਵਾਂ।
1: ਅੰਗ ਅੰਗ ਸੁਖਦਾਈ ਪੂਰਨ ਬ੍ਰਹਮਾਈ।
0: ਸੋ ਮਹਾਤਮਾ ਜੀ ਕਹਿਣਾ ਕਰਦੇ ਨੇ ਉਹ ਪਰਮੇਸ਼ਰ ਜੀ ਅੰਗ ਅੰਗ ਦੇ ਅੰਦਰ ਵਸੇ ਹੋਏ ਨੇ, ਜੋ ਸੁੱਖਾਂ ਦੇ ਦਾਤਾ ਜੀ ਨੇ। ਅੱਖਾਂ ਦੇ ਵਿੱਚ ਬੈਠੇ ਹੋਏ ਜੋਤ ਰੂਪ ਆਪ ਸੰਸਾਰ ਨੂੰ ਤੱਕਦੇ ਨੇ, ਕੰਨਾਂ ਦੇ ਵਿੱਚ ਸ਼੍ਰਵਣ ਰੂਪ ਹੋ ਕਰਕੇ ਬੈਠੇ ਸਾਰੇ ਬਚਨਾਂ ਨੂੰ ਆਪ ਸੁਣਦੇ ਨੇ, ਹਿਰਦੇ ਦੇ ਅੰਦਰ ਬੈਠੇ ਹੋਏ ਸਾਰੇ ਫੁਰਨਿਆਂ ਵਿਚਾਰਾਂ ਨੂੰ ਦੇਖ ਰਹੇ ਨੇ। ਇਸੇ ਪ੍ਰਕਾਰ ਅੰਗਾਂ ਦੇ ਅੰਦਰ ਹਰਕਤ ਰੂਪ ਨੇ, ਅੰਗ ਅੰਗ ਦੇ ਅੰਦਰ ਪਰਮੇਸ਼ਰ ਜੀ ਸੁੱਖਾਂ ਦਾ ਦੇ ਦਾਤਾ ਵਸੇ ਹੋਏ ਨੇ। ਕੇਵਲ ਅੰਗਾਂ ਵਿੱਚ ਹੀ ਨਹੀਂ, ਪੂਰਨ ਬ੍ਰਹਮਾਈ, ਉਹ ਪੂਰਨ ਬ੍ਰਹਮ ਜੀ ਪੂਰਨ ਬ੍ਰਹਿਮੰਡ ਦੇ ਅੰਦਰ ਸਮਾਏ ਹੋਏ ਹਨ।
1: ਥਾਨ ਥਨੰਤਰ ਦੇਸਾ,
0: ਜਿੰਨੇ ਵੀ ਥਾਨ ਨੇ ਅਤੇ ਜਿੰਨੇ ਵੀ ਥਨੰਤਰੀ ਜੀਵ ਨੇ, ਸਰਬਤ ਸਥਾਨਾਂ ਦੇ ਉੱਪਰ ਵਸਣੇ ਵਾਲੇ ਸਾਰਿਆਂ ਜੀਵਾਂ ਦੇ ਅੰਦਰ, ਸਾਰਿਆਂ ਦੇਸਾਂ ਪ੍ਰਦੇਸਾਂ ਦੇ ਜੀਵਾਂ ਦੇ ਅੰਦਰ ਵਸਦੇ ਹਨ।
1: ਬੰਧਨ ਤੇ ਮੁਕਤਾ ਘਟ ਘਟ ਜੁਗਤਾ,
0: ਪਰਮੇਸ਼ਰ ਜੀ ਹਿਰਦੇ ਹਿਰਦੇ ਦੇ ਅੰਦਰ ਵਸਦੇ ਨੇ, ਤੇ ਜਿਹੜੇ ਜੁਗਤਾ ਜੁੜਦੇ ਨੇ ਨਾ ਤੇ ਸਵਾਹੀ ਗੁਰੂ ਜੀ ਦੇ ਨਾਲ, ਉਹ ਸਾਰਿਆਂ ਬੰਧਨਾਂ ਤੋਂ ਮੁਕਤ ਹੋ ਜਾਂਦੇ ਹਨ।
1: ਕਹਿ ਨਾ ਸਕਾ ਹਰ ਜੈਸਾ,
0: ਤੇ ਮਹਾਤਮਾ ਜੀ ਉੱਤਰ ਦੇਣਾ ਕਰਦੇ ਨੇ, ਇਹ ਜਗਿਆਸੂ ਜੀ ਕਹਿਆ ਨਹੀਂ ਜਾਂਦਾ, ਕਹਿਣ ਵਿੱਚ ਨਹੀਂ ਆਉਂਦਾ ਕਿ ਪਰਮੇਸ਼ਰ ਜੀ ਕਿਹੋ ਜਿਹੇ ਹਨ।
1: ਦੇਖ ਚਰਿਤ ਨਾਨਕ ਮਨ ਮੋਹਿਓ,
0: ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਦੇਖ ਚਰਿਤ, ਤੇ ਇਸ ਪਰਮੇਸ਼ਰ ਜੀ ਦੇ ਚਰਿਤ ਚਰਿੱਤਰ ਦੇਖ ਕਰਕੇ ਸਾਡਾ ਮਨ ਮੋਹਿਆ ਗਿਆ ਹੈ। ਇਸੇ ਪ੍ਰਕਾਰ
1: ਦੇਖ ਚਰਿਤ ਨਾਨਕ ਮਨ ਮੋਹਿਓ,
0: ਗੁਰਦੇਵ ਪਿਤਾ ਜੀ ਬਚਨ ਕਰਦੇ ਨੇ, ਮਹਾਤਮਾ ਜੀ ਫਰਮਾਉਂਦੇ ਨੇ, ਇਹ ਜਗਿਆਸੂ ਰੂਪ ਇਸਤਰੀ ਦੇਖ ਚਰਿਤ, ਚਰਿਤ ਦਾ ਅਰਥ ਹੈ ਚਰਿੱਤਰ, ਤੇ ਇਸ ਪਰਮੇਸ਼ਰ ਜੀ ਦੇ ਚਰਿੱਤਰ ਚਿਲਿੱਤਰ ਕੌਤਕ ਦੇਖ ਕਰਕੇ ਮਹਾਤਮਾ ਜੀ ਕਹਿੰਦੇ ਨੇ ਸਾਡਾ ਮਨ ਮੋਹਿਆ ਗਿਆ ਹੈ।
1: ਪੁੱਛੈ ਦੀਨ ਮੇਰੋ ਠਾਕੁਰ ਕੈਸਾ,
0: ਇਸ ਪ੍ਰਕਾਰ ਜਦੋਂ ਸਵਾਲ ਕਰਕੇ ਪੁੱਛਿਆ ਨਾ ਜਗਿਆਸੂ ਨੇ ਕਿ ਮਹਾਰਾਜ ਮੈਂ ਬੇਨਤੀ ਕਰਦੀ ਹਾਂ, ਦੀਨ ਹੋ ਕਰਕੇ ਦੱਸਣਾ ਕਰੋ ਮੇਰੇ ਠਾਕੁਰ ਜੀ ਕੈਸੇ ਨੇ, ਤੇ ਦੱਸਣਾ ਕੀਤਾ ਐਸੇ ਚਰਿੱਤਰਾਂ ਦੇ ਕਰਨ ਵਾਲੇ ਨੇ, ਦੇਸ਼ ਦੇ ਚਰਿੱਤਰਾਂ ਨੂੰ ਕੌਤਕਾਂ ਨੂੰ ਦੇਖ ਕੇ

0: ਤੇ ਮਹਾਤਮਾ ਜੀ ਜਗਿਆਸੂ ਨੂੰ ਜਵਾਬ ਦਿੰਦੇ ਨੇ ਕਿ ਕਿਰਪਾ ਕਰਕੇ ਪਰਮੇਸ਼ਰ ਜੀ ਆਪ ਹੀ ਆਪਣੇ ਪਿਆਰਿਆਂ ਦੇ ਹਿਰਦਿਆਂ ਦੇ ਅੰਦਰ ਸਾਖਿਆਤਕਾਰ ਹੋਇਆ ਹੈ।
1: ਧੰਨ ਸੋ ਹਿਰਦਾ ਜਿਹੇ ਚਰਨ ਬਸਾਇਆ।
0: ਧੰਨ ਹੈ ਉਹ ਹਿਰਦਾ, ਧੰਨ ਹੈ ਉਹ ਮਨ, ਧੰਨ ਹੈ ਉਹ ਦਿਲ ਜਿਸ ਦਿਲ ਦੇ ਅੰਦਰ ਜਗਿਆਸੂ ਨੇ ਸਤਿਗੁਰਾਂ ਦੇ ਚਰਨਾਂ ਨੂੰ ਵਸਾਇਆ ਹੈ। ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਪਾਸ ਸਿੱਖ ਨੇ ਬੇਨਤੀ ਕੀਤੀ, ਗਰੀਬ ਨਿਵਾਜ ਮੈਂ ਕੁਛ ਜਾਚਨਾ ਕਰਨੀ ਚਾਹੁੰਦਾ ਹਾਂ, ਮੈਂ ਕੁਛ ਮੰਗਣਾ ਚਾਹੁੰਦਾ ਹਾਂ। ਅਤੇ ਸਤਿਗੁਰੂ ਜੀ ਨੇ ਬਚਨ ਕਰਨਾ ਕੀਤਾ, ਸਿੱਖਾ ਜੋ ਵੀ ਮੰਗਣਾ ਚਾਹੁੰਦਾ, ਜੋ ਤੇਰੇ ਹਿਰਦੇ ਦੀ ਭਾਵਨਾ ਮੰਗ ਲੈ। ਅਤੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇੱਕ ਤਾਂ ਮੇਰੇ 'ਤੇ ਇਹ ਕਿਰਪਾ ਕਰ ਦਿਓ, ਗਰੀਬ ਨਿਵਾਜ ਆਪ ਜੀਆਂ ਦੇ ਚਰਨ ਸਦਾ ਹੀ ਮੇਰੇ ਹਿਰਦੇ ਵਿੱਚ ਵਸੇ ਰਹਿਣ, ਅਤੇ ਦੂਜੀ ਕਿਰਪਾ ਇਹ ਕਰ ਦਿਓ ਮੈਂ ਜਦੋਂ ਜਦੋਂ ਵੀ ਜਿੱਥੇ ਜਿੱਥੇ ਵੀ ਜਨਮ ਧਾਰਨ ਕਰਾਂ ਆਪ ਜੀ ਦੇ ਚਰਨਾਂ ਨੂੰ ਹਿਰਦੇ ਵਿੱਚ ਵਸਾ ਕੇ ਅਤੇ ਸਿੱਖੀ ਦੇ ਨਿਯਮਾਂ ਨੂੰ ਨਿਭਾਉਂਦਾ ਰਵਾਂ, ਮਹਾਰਾਜ ਸਿੱਖੀ ਨੂੰ ਕਮਾ ਲਵਾਂ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਸਿੱਖਾ ਇਹ ਕੈਸੀ ਤੂੰ ਦੋਹਰੀ ਮੰਗ ਮੰਗ ਲਈ ਏ, ਜਿਸ ਦੇ ਹਿਰਦੇ ਵਿੱਚ ਗੁਰੂ ਦੇ ਚਰਨਾਂ ਦਾ ਨਿਵਾਸ ਹੋ ਜਾਵੇ ਉਸਦਾ ਬਹੁੜੋ ਕਦੇ ਜਨਮ ਮਰਨ ਹੁੰਦਾ ਹੀ ਨਹੀਂ, ਉਹ ਤੇ ਮੁਕਤ ਹੋ ਜਾਂਦਾ ਹੈ। ਤੇ ਤੂੰ ਦੂਸਰਾ ਬਚਨ ਵੀ ਮੰਗ ਲਿਆ ਕਿ ਜਦੋਂ ਜਦੋਂ ਜਿੱਥੇ ਜਿੱਥੇ ਜਨਮ ਧਾਰਾਂ ਉੱਥੇ ਉੱਥੇ ਸਿੱਖੀ ਕਮਾਵਾਂ, ਚਰਨ ਜਿਹੜੇ ਹਿਰਦੇ ਵਿੱਚ ਧਾਰ ਲੈਂਦੇ ਨੇ ਦੁਬਾਰਾ ਜਨਮ ਹੁੰਦਾ ਹੀ ਨਹੀਂ। ਤੇ ਸਿੱਖ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਹ ਆਪ ਜੀਆਂ ਦਾ ਪਰਉਪਕਾਰ ਹੈ ਕਿ ਜਿਸ ਦੇ ਹਿਰਦੇ ਵਿੱਚ ਆਪਣੇ ਚਰਨ ਵਸਾ ਦਿੰਦੇ ਉਸ ਨੂੰ ਮੁਕਤ ਕਰ ਦਿੰਦੇ ਹੋ, ਪਰ ਸੱਚੇ ਪਾਤਸ਼ਾਹ ਇਹ ਸਾਡਾ ਪ੍ਰੇਮ ਪਦ ਹੈ, ਆਪ ਜੀ ਦੇ ਚਰਨਾਂ ਦੇ ਨਾਲ ਸਾਡਾ ਪ੍ਰੇਮ ਹੀ ਐਸਾ ਹੈ, ਜਿੱਥੇ ਵੀ ਰਹੀਏ ਜਦੋਂ ਵੀ ਆਈਏ ਮਹਾਰਾਜ ਆਪ ਜੀ ਦੀ ਸਿੱਖੀ ਕਮਾਉਂਦੇ ਰਹੀਏ, ਆਪ ਜੀ ਦਾ ਸਿਮਰਨ ਕਰਦੇ ਰਹੀਏ, ਕਦੇ ਆਪ ਜੀ ਦੇ ਨਾਲੋਂ ਟੁੱਟ ਨਾ ਜਾਈਏ। ਇਹ ਸਾਡੇ ਹਿਰਦੇ ਦਾ ਪ੍ਰੇਮ ਹੈ ਕਿ ਮਹਾਰਾਜ ਸਾਨੂੰ ਜਨਮ ਮਰਨ ਦਾ ਵੀ ਭੈ ਨਹੀਂ ਜੇਕਰ ਆਪ ਜੀ ਦੇ ਚਰਨ ਸਾਡੇ ਹਿਰਦੇ ਵਿੱਚ ਵੱਸਦੇ ਹੋਣ। ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਉਹ ਜੀਵ ਮੁਕਤ ਹੋ ਜਾਂਦਾ ਬਹੁੜੋ ਜਨਮ ਮਰਨ ਵਿੱਚ ਨਹੀਂ ਆਉਂਦਾ। ਭਾਵੇਂ ਸਿੱਖਾਂ ਦੀ ਤੇ ਭਾਵਨਾ ਹੁੰਦੀ ਹੋਈ ਹੈ ਕਿ ਹਰ ਜਨਮ ਦੇ ਵਿੱਚ ਸਿਮਰਨ ਕਰਦੇ ਰਹੀਏ, ਪਰ ਇਹ ਚਰਨਾਂ ਦੀ ਬਰਕਤ ਐਸੀ ਇਹ ਬਹੁੜੋ ਜਨਮ ਹੁੰਦਾ ਹੀ ਨਹੀਂ, ਇਸੇ ਜਨਮ ਦੇ ਵਿੱਚ ਹੀ ਸਿਮਰਨ ਦੇ ਨਾਲ ਸਤਿਗੁਰੂ ਜੀ ਮੁਕਤ ਕਰ ਦਿੰਦੇ ਨੇ। ਸੋ ਧੰਨ ਸੋ ਹਿਰਦਾ ਜਿਹੇ ਚਰਨ ਵਸਾਇਆ, ਧੰਨ ਹੈ ਉਹ ਹਿਰਦਾ ਜਿਸ ਹਿਰਦੇ ਦੇ ਵਿੱਚ ਜਗਿਆਸੂ ਜਨ ਨੇ ਸਤਿਗੁਰਾਂ ਦੇ ਮੁਕਤੀ ਦੇਣ ਵਾਲੇ ਚਰਨਾਂ ਨੂੰ ਵਸਾਇਆ ਹੈ।
1: ਚਰਨ ਵਸਾਇਆ ਸੰਤ ਸੰਗਾਇਆ,
0: ਜਿੱਥੇ ਸਤਿਗੁਰੂ ਜੀ ਦੇ ਚਰਨਾਂ ਨੂੰ ਹਿਰਦੇ ਵਿੱਚ ਵਸਾਇਆ ਹੈ ਉੱਥੇ ਸੰਤ ਜਨਾਂ ਦੇ ਨਾਲ ਮਿਲ ਕਰਕੇ ਜਪਿਆ ਹੈ ਸਤਨਾਮ ਸ੍ਰੀ ਵਾਹਿਗੁਰੂ। ਸੰਤ ਸੰਗਾਇਆ ਸੰਤ ਜਨਾਂ ਦੀ ਸੰਗਤ ਕੀਤੀ ਹੈ, ਤੇ ਜਿਹਨੇ ਸੰਤ ਜਨਾਂ ਦੀ ਸੰਗਤ ਕਰਕੇ ਜਪਿਆ ਸੰਤ ਸੰਗਾਇਆ, ਸੰਤ ਜਨਾਂ ਦੀ ਸੰਗਤ ਕਰਨ ਦੇ ਨਾਲ ਸੰਗਾਇਆ ਸੰਗ ਆਇਆ, ਉਹਨਾਂ ਦੀ ਸੰਗਤ ਕਰਕੇ ਪਰਮੇਸ਼ਰ ਜੀ ਹਿਰਦੇ ਦੇ ਵਿੱਚ ਆ ਗਏ, ਪ੍ਰਗਟ ਹੋਏ, ਸਾਖਿਆਤਕਾਰ ਹੋਏ ਹਨ।
1: ਅਗਿਆਨ ਅੰਧੇਰ ਗਵਾਇਆ,
0: ਜਿਸ ਕਮਰੇ ਦੇ ਅੰਦਰ ਦੀਵਾ ਬਾਲ ਦਿੱਤਾ ਜਾਵੇ ਕਮਰੇ ਦਾ ਹਨੇਰਾ ਚੱਲਿਆ ਜਾਂਦਾ ਹੈ, ਤੇ ਪ੍ਰਭਾਤ ਹੋਣ ਤੇ ਆਕਾਸ਼ ਵਿੱਚ ਸੂਰਜ ਉਦੈ ਹੁੰਦਾ ਤੇ ਸਾਰੇ ਜਗਤ ਦਾ ਹਨੇਰਾ ਚੱਲਿਆ ਜਾਂਦਾ ਹੈ। ਇਸੇ ਪ੍ਰਕਾਰ ਜਿਸ ਹਿਰਦੇ ਦੇ ਅੰਦਰ ਸਤਿਗੁਰੂ ਜੀ ਸਾਖਿਆਤਕਾਰ ਹੋ ਜਾਂਦੇ ਨੇ, ਪ੍ਰਗਟ ਹੋ ਜਾਂਦੇ ਨੇ, ਉਸ ਹਿਰਦੇ ਰੂਪੀ ਕਮਰੇ ਦਾ ਸਾਰਾ ਹਨੇਰਾ ਮਿਟ ਦਿੰਦੇ ਨੇ, ਅਥਵਾ ਜਿਸ ਹਿਰਦੇ ਆਕਾਸ਼ ਵਿੱਚ ਸਤਿਗੁਰੂ ਜੀ ਚੜ੍ਹਦੇ ਨੇ ਅਗਿਆਨਤਾ ਦਾ, ਵਿਦਿਆ ਮਨਮੁਖਤਾਈ ਦਾ ਸਾਰਾ ਹਨੇਰਾ ਮਿਟ ਦਿੰਦੇ ਹਨ, ਜਿਹੜਾ ਸਤਿਗੁਰੂ ਜੀ ਤੋਂ ਬਿਨਾਂ ਕਦੇ ਮਿਟਦਾ ਹੀ ਨਹੀਂ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਜਿਹੜਾ ਹਨੇਰਾ ਐਸਾ ਹੈ ਜੇ ਸੌ ਚੰਦਾ ਉਗਵਾਹੇ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦੇ ਆ ਗੁਰਬਿਨ ਘੋਰ ਅੰਧਾਰ। ਸਤਿਗੁਰੂ ਜੀ ਕਿਰਪਾਲਤਾ ਕਰਕੇ ਤੇ ਇਸ ਹਨੇਰੇ ਨੂੰ ਹੀ ਮੇਟ ਦਿੰਦੇ ਹਨ।
1: ਭਇਆ ਪ੍ਰਕਾਸ ਹਿਰਦੈ ਉਲਾਸ,
0: ਜਿਸ ਦੇ ਹਿਰਦੇ ਦੇ ਅੰਦਰ ਪ੍ਰਕਾਸ਼ ਹੋਇਆ ਹੈ ਸਤਿਗੁਰੂ ਜੀ ਦੀ ਸਾਖਿਆਤਕਾਰਤਾ ਦਾ, ਵਾਹਿਗੁਰੂ ਜੀ ਦੀ ਸਾਖਿਆਤਕਾਰਤਾ ਦਾ ਪ੍ਰਕਾਸ਼ ਹੋਇਆ ਹੈ ਬ੍ਰਹਮ ਗਿਆਨ ਦਾ, ਹਿਰਦੈ ਉਲਾਸ, ਉਸ ਹਿਰਦੇ ਦੇ ਅੰਦਰ ਬਹੁਤਾ ਉਲਾਸ, ਬਹੁਤਾ ਆਨੰਦ, ਬਹੁਤਾ ਉਤਸ਼ਾਹ ਹੋਇਆ ਹੈ।
1: ਪ੍ਰਭ ਲੋੜੀ ਦਾ ਪਾਇਆ,
0: ਜਿਸ ਪ੍ਰਭੂ ਪਰਮੇਸ਼ਰ ਜੀ ਨੂੰ ਜੀਵ ਲੋੜਦਾ ਸੀ, ਚਾਹੁੰਦਾ ਸੀ ਮੈਂ ਪਾ ਲਵਾਂ, ਉਹ ਲੋੜੀਂਦਾ, ਉਹ ਇੱਛਾ ਵਾਲਾ, ਚਾਹਤ ਰੱਖਣ ਵਾਲਾ ਜਿਸ ਦੀ ਪ੍ਰਾਪਤੀ ਦੀ ਚਾਹਤ ਰੱਖੀ ਸੀ ਤਿਸ ਪਰਮੇਸ਼ਰ ਜੀ ਨੂੰ ਪਾ ਲਿਆ।
1: ਦੁੱਖ ਨਾਠਾ ਸੁਖ ਕਰਮ ਹੈ ਬੂਠਾ।
0: ਫਿਰ ਜਨਮ ਮਰਨ ਦਾ ਸਾਰਾ ਜਿਹੜਾ ਦੁੱਖ ਸੀ ਨਾ ਨਾਠਾ ਨੱਠ ਗਿਆ, ਦੌੜ ਗਿਆ, ਤੇ ਜਿਹੜਾ ਸੁਖ ਆਤਮ ਸੁਖ ਹੈ ਪਰਮੇਸ਼ਰ ਜੀ ਦੀ ਪ੍ਰਾਪਤੀ ਦਾ ਸੁਖ, ਅਭੇਤਤਾ ਦਾ ਸੁਖ, ਸਾਖਿਆਤਕਾਰਤਾ ਦਾ ਸੁਖ, ਏਕਮਿਕ ਹੋਣੇ ਦਾ ਸੁਖ, ਸਰੂਪ ਰੂਪ ਦੀ ਪ੍ਰਾਪਤੀ ਦਾ ਸੁਖ ਘਰ ਮਹਿਬੂਠਾ ਹਿਰਦੇ ਘਰ ਵਿੱਚ ਆ ਕਰਕੇ ਵਸਿਆ ਹੈ।
1: ਮਹਾ ਆਨੰਦ ਸਹਜਾਇਆ।
0: ਇਸ ਪ੍ਰਕਾਰ ਸਹਜਾਇਆ ਸ਼ਾਂਤੀ ਸਰੂਪ ਦਾ ਮਹਾ ਆਨੰਦ ਵੱਡਾ ਭਾਰੀ ਸੁਖ ਹਿਰਦੇ ਦੇ ਵਿੱਚ ਪਾਇਆ ਹੈ। ਸਹਜਾਇਆ ਸਹਿਜੇ ਹੀ ਸੁਭਾਵਿਕ ਹੀ ਸੁਤੇ ਸਿੱਧ ਹੀ ਸਹਜਾਇਆ ਤਿਸ ਪਰਮੇਸ਼ਰ ਜੀ ਦੇ ਗਿਆਨ ਦਾ ਵੱਡਾ ਭਾਰੀ ਆਨੰਦ, ਬ੍ਰਹਮ ਗਿਆਨ ਦਾ ਆਨੰਦ ਹਿਰਦੇ ਵਿੱਚ ਪਾਇਆ ਹੈ।
1: ਕਹੋ ਨਾਨਕ ਮੈਂ ਪੂਰਾ ਪਾਇਆ।
0: ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਬਚਨ ਕਰਦੇ ਨੇ। ਫਿਰ ਪ੍ਰਾਪਤੀ ਵਾਲਾ ਜਗਿਆਸੂ ਇਸ ਪ੍ਰਕਾਰ ਬੇਨਤੀ ਕਰਦਾ ਹੈ, ਮੈਂ ਪੂਰਿਆਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਪੂਰੇ ਪਰਮੇਸ਼ਰ ਜੀ ਨੂੰ ਹਿਰਦੇ ਵਿੱਚ ਹੀ

0: ਦਰਦਾ ਸ਼ਰਨ ਪਿਆ ਦੀਨ ਜਾਣ ਕਰਕੇ ਪਰਮੇਸ਼ਰ ਜੀ ਆਪ ਹੀ ਮੇਰੇ ਹਿਰਦੇ ਦੇ ਵਿੱਚ ਆਏ ਨੇ, ਆਪ ਹੀ ਕਿਰਪਾ ਕਰਕੇ ਹਿਰਦੇ ਦੇ ਵਿੱਚ ਸਾਖਿਆਤਕਾਰ ਹੋਏ ਨੇ, ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਇਸ ਦੀ ਪ੍ਰਾਪਤੀ ਵਾਲੇ ਹੋਏ ਹਾਂ। ਇਸ ਪ੍ਰਕਾਰ ਸਾਧ ਸੰਗਤ ਜੀ, ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਰੰਗ ਰਾਗ ਦੇ ਅੰਦਰ ਸ਼ੰਤ ਦੁਆਰਾ ਪਾਵਨ ਉਪਦੇਸ਼ ਬਖਸ਼ਦੇ ਹਨ।
1: ਸਾਰੰਗ ਕੀ ਵਾਰ ਮਹੱਲਾ ਚੌਥਾ।
0: ਇਸ ਤੋਂ ਅੱਗੇ ਸਾਰੰਗ ਰਾਗ ਦੇ ਅੰਦਰ ਮਹੱਲਾ ਚੌਥਾ, ਚੌਥੇ ਪਾਤਸ਼ਾਹ ਗੁਰਦੇਵ ਪਿਤਾ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਵਾਰ ਕਥਨ ਕਰਦੇ ਨੇ। ਵਾਰ ਦਾ ਅਰਥ ਹੈ ਜਸ, ਜਿਸ ਦੇ ਵਿੱਚ ਪਰਮੇਸ਼ਰ ਜੀ ਦਾ ਜਸ ਕੀਤਾ ਜਾਵੇ। ਇਸੇ ਪ੍ਰਕਾਰ ਵਾਰ ਨਾਮ ਪੌੜੀਆਂ ਦਾ, ਜਿਸ ਦਾ ਭਾਵ ਇਹ ਹੈ ਕਿ ਇਸ ਵਾਰ ਦੇ ਵਿੱਚ ਸਾਰੀਆਂ ਪੌੜੀਆਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀਆਂ ਆਉਣਗੀਆਂ, ਅਤੇ ਜਿਹੜੇ ਬਾਕੀ ਦੇ ਮਹੱਲੇ ਅਤੇ ਸਲੋਕ ਮਹੱਲੇ ਨੇ ਇਹ ਸਮਿਲਿਤ ਰਲਵੇਂ ਮਿਲਵੇਂ ਆਉਣਗੇ। ਸੋ ਇਸੇ ਪ੍ਰਕਾਰ ਵਾਰ ਦਾ ਅਰਥ ਹੈ ਜੰਗ ਕਰਾਉਣੀ, ਜਿਸ ਪ੍ਰਕਾਰ ਯੁੱਧ ਭੂਮੀ ਦੇ ਅੰਦਰ ਜਾ ਕੇ ਸੂਰਮੇ ਲੜਦੇ ਨਾ, ਇਸ ਪ੍ਰਕਾਰ ਗਿਆਨ ਰੂਪੀ ਸੂਰਮਾ ਅਤੇ ਮੋਹ ਦੀ ਜੰਗ ਕਰਾਉਣੀ, ਇਹ ਗਿਆਨ ਅਤੇ ਮੋਹ ਦੀ ਜੰਗ ਇਸ ਦੇ ਵਿੱਚ ਵਰਣਨ ਕੀਤੀ ਹੋਈ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ,
1: ਰਾਏ ਮਹਿਮੇ ਹਸਨੇ ਕੀ ਧੁਨੀ।
0: ਧੁਨ ਇਹ ਸਤਿਗੁਰੂ ਦੇਵ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ। ਇਹ ਜਿਹੜੇ ਇੰਨੇ ਅੱਖਰ ਨੇ ਨਾ, ਰਾਏ ਮਹਿਮੇ ਹਸਨੇ ਕੀ ਧੁਨ, ਇੰਨੇ ਅੱਖਰ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਉਚਾਰਨ ਕਰਕੇ ਭਾਈ ਗੁਰਦਾਸ ਸਾਹਿਬ ਜੀਆਂ ਦੇ ਪਾਸੋਂ ਲਿਖਵਾਏ ਹੋਏ ਨੇ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਗੁਰਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਤਾਂ ਬੇਨਤੀ ਕਰਕੇ ਪੁੱਛਿਆ ਸੀ, ਹੇ ਗੁਰਦੇਵ ਪਿਤਾ ਜੀ ਕਿਰਪਾਲਤਾ ਕਰਕੇ ਦੱਸੋ ਸਾਡੇ ਤਾਂ ਗੁਰਬਾਣੀ ਉਚਾਰਨੇ ਦਾ ਕਿਆ ਹੁਕਮ ਹੈ, ਕਿਉਂਕਿ ਆਪ ਜੀਆਂ ਨੇ ਪੋਥੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਸਰੂਪ ਭਾਈ ਗੁਰਦਾਸ ਜੀਆਂ ਦੇ ਪਾਸੋਂ ਸੰਪਾਦਨਾ ਕਰਕੇ ਲਿਖਵਾ ਦਿੱਤਾ ਹੈ, ਮਹਾਰਾਜ ਅੱਗੇ ਅਸੀਂ ਹੋਰ ਗੁਰਬਾਣੀ ਉਚਾਰੀਏ ਜਾਂ ਜਿਵੇਂ ਆਪ ਜੀ ਦੀ ਆਗਿਆ ਹੋਵੇ ਤਿਵੇਂ ਚੱਲੀਏ। ਅਤੇ ਪੰਚਮ ਪਾਤਸ਼ਾਹ ਜੀ ਨੇ ਫਿਰ ਬਚਨ ਕਰਨਾ ਕੀਤਾ ਸੀ, ਗੁਰਬਾਣੀ ਬਹੁਤ ਉਚਾਰੀ ਜਾ ਚੁੱਕੀ ਹੈ, ਤੁਸਾਂ ਨੇ ਇਸ ਗੁਰਬਾਣੀ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ ਹੈ। ਗੁਰਬਾਣੀ ਦੀਆਂ ਵਾਰਾਂ ਨੂੰ ਸਰਵਣ ਕਰਕੇ ਆਉਣ ਵਾਲੇ ਸਮੇਂ ਦੇ ਅੰਦਰ ਸਿੱਖਾਂ ਨੂੰ ਸੂਰਬੀਰ ਬਣਾਉਣ ਦੀ ਲੋੜ ਹੈ, ਜੁਝਾਰੂ ਬਣਾਉਣ ਦੀ ਲੋੜ ਹੈ, ਸੰਘਰਸ਼ ਵਿੱਚ ਕੁੱਦਣਾ ਪਵੇਗਾ। ਇਸ ਕਰਕੇ ਵੀਰ ਰਸ ਪੈਦਾ ਕਰਨ ਵਾਸਤੇ ਵਾਰਾਂ ਦੇ ਉੱਪਰ ਧੁਨਾ ਚੜ੍ਹਾਉਣੀਆਂ, ਜਿਸ ਦੇ ਨਾਲ ਵੀਰ ਰਸ ਦਾ ਸੰਚਾਰ ਹੋਵੇ। ਤੁਸਾਂ ਧੁਨਾ ਤੇ ਚੜ੍ਹਾਉਣੀਆਂ ਨੇ, ਪਰ ਇਸੇ ਗੁਰਬਾਣੀ ਦਾ ਤੁਸਾਂ ਨੇ ਪ੍ਰਚਾਰ ਕਰਨਾ ਹੈ। ਫਿਰ ਛੇਵੇਂ ਜਾਮੇ ਦੇ ਵਿੱਚ ਆਪ ਜੀ ਨੇ ਸਾਧ ਸੰਗਤ ਜੀ ਇਸ ਗੁਰਬਾਣੀ ਦਾ ਪ੍ਰਚਾਰ ਹੀ ਕੀਤਾ, ਅਤੇ ਜਿਸ ਵੇਲੇ ਦਿੱਲੀ ਮਜਨੂ ਟਿੱਲੇ 'ਤੇ ਆਪ ਸੁਭਾਏਮਾਨ ਸਨ, ਸਿੱਖਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਆਪ ਵੀ ਗੁਰਬਾਣੀ ਉਚਾਰੋ, ਅਤੇ ਆਪ ਜੀਆਂ ਨੇ ਬਚਨ ਕੀਤਾ ਸੀ ਸਾਡੇ ਗ੍ਰਹਿ ਵਿਖੇ ਸ੍ਰੀ ਤੇਗ ਬਹਾਦਰ ਸਾਹਿਬ ਜੀ ਸਪੁੱਤਰ ਹੋਣਗੇ, ਉਹਨਾਂ ਨੇ ਧਰਮ ਤੋਂ ਸੀਸ ਕੁਰਬਾਨ ਕਰਨਾ ਹੈ, ਉਹ ਗੁਰਬਾਣੀ ਉਚਾਰਨਗੇ, ਮਹਾਰਾਜ ਆਪ ਵੀ ਵਿਚਾਰੋ। ਅਤੇ ਆਪ ਜੀਆਂ ਨੇ ਬਚਨ ਕੀਤਾ, ਪਿਤਾ ਅਤੇ ਸਪੁੱਤਰ ਵਿੱਚ ਕੋਈ ਫਰਕ ਨਹੀਂ ਹੁੰਦਾ, ਇੱਕ ਰੂਪ ਹੀ ਹੋਇਆ ਕਰਦੇ ਨੇ, ਇਸ ਕਰਕੇ ਸਾਡੇ ਵਿੱਚ ਅਤੇ ਉਹਨਾਂ ਵਿੱਚ ਭੇਦ ਨਾ ਜਾਣਨਾ। ਫਿਰ ਬੇਨਤੀ ਕੀਤੀ ਸੱਚੇ ਪਾਤਸ਼ਾਹ, ਸਾਡੀ ਭਾਵਨਾ ਹੈ ਮਹਾਰਾਜ ਆਪ ਵੀ ਗੁਰਬਾਣੀ ਉਚਾਰੋ। ਫਿਰ ਆਪ ਜੀਆਂ ਨੇ ਬਚਨ ਕੀਤਾ, ਜੇਕਰ ਤੁਹਾਡੀ ਇਹੋ ਭਾਵਨਾ ਹੈ, ਭਾਵਨਾ ਜ਼ਰੂਰ ਪੂਰੀ ਕਰਾਂਗੇ, ਪਰ ਦਸਵੇਂ ਜਾਮੇ ਵਿੱਚ ਕਰਾਂਗੇ। ਫਿਰ ਬਹੁਤ ਬਾਣੀ ਉਚਾਰਾਂਗੇ, ਨੌਵੇਂ ਜਾਮੇ ਦੀ ਬਾਣੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੰਦਰ ਚੜ੍ਹਾਵਾਂਗੇ, ਆਪ ਵੀ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੰਠੋਂ ਉਚਾਰਨ ਕਰਕੇ ਲਿਖਵਾਵਾਂਗੇ। ਇਵੇਂ ਭਵਿੱਖਤ ਬਚਨ ਪਹਿਲਾਂ ਹੀ ਕਹਿ ਦਿੱਤੇ ਸਨ। ਅਤੇ ਸਾਧ ਸੰਗਤ ਜੀ, ਸ੍ਰੀ ਅਕਾਲ ਤਖਤ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਨੇ ਪਿਤਾ ਸਤਿਗੁਰੂ ਜੀ ਦੀ ਆਗਿਆ ਦੇ ਅਨੁਸਾਰ ਰਚਿਆ ਹੈ। ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਪ੍ਰਕਾਸ਼ ਸ੍ਰੀ ਅਕਾਲ ਤਖਤ ਸਾਹਿਬ ਜੀ 'ਤੇ ਕਰਵਾਇਆ, ਆਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰਬਾਣੀ ਨੂੰ ਸੁਣਦੇ ਨੇ। ਜਦੋਂ ਗੁਰਬਾਣੀ ਨੂੰ ਸੁਣਦੇ ਨੇ, ਦੀਵਾਨ ਸਜਿਆ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਥੱਲੇ ਵਿਹੜੇ ਦੇ ਅੰਦਰ, ਜਿੱਥੇ ਅੱਜ ਵੀ ਬੁੱਧਵਾਰ ਦੇ ਬੁੱਧਵਾਰ ਦੀਵਾਨ ਸੱਜਦਾ ਹੈ, ਅਤੇ ਢਾਡੀ ਸਿੰਘ ਵਾਰਾਂ ਗਾਇਨ ਕਰਦੇ ਨੇ। ਇੱਥੇ ਢਾਡੀ ਸਿੱਖ ਜਿਹੜੇ ਨੇ ਵਾਰਾਂ ਗਾਇਨ ਕਰ ਰਹੇ ਨੇ, ਉਹਨਾਂ ਨੇ ਰਾਏ ਮਹਿਮੇ ਅਤੇ ਰਾਏ ਹਸਨੇ ਦੀ ਵਾਰ ਉਚਾਰਨ ਕਰਕੇ ਸੁਣਾਈ। ਉਹ ਵਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇੰਨੀ ਪਿਆਰੀ, ਚੰਗੀ, ਵੀਰ ਰਸ ਵਾਲੀ, ਧਰਮੀ ਯੋਧਿਆਂ ਦੀ ਲੱਗੀ ਕਿ ਆਪ ਜੀ ਨੇ ਬਚਨ ਕੀਤਾ, ਇਸ ਵਾਰ ਦੀ ਧੁਨ ਦੇ ਉੱਪਰ

ਕਰਾਇਆ ਕਰਦਾ ਸੀ ਨਾ, ਉਹ ਟੈਕਸ ਦੀ ਹਾਲੇ ਦੀ ਰਕਮ ਰਾਏ ਹਸਨੇ ਨੂੰ ਦੇ ਦੇਣੀ। ਉਸ ਨੂੰ ਕਹਿਣਾ ਤੂੰ ਆਪਣੀ ਰਕਮ ਜਮ੍ਹਾਂ ਕਰਵਾਉਣ ਚੱਲਿਆ, ਮੇਰੀ ਵੀ ਜਮ੍ਹਾਂ ਕਰਵਾ ਦੇਣੀ। ਰਾਏ ਮਹਿਮੇ ਦੇ ਪਾਸੋਂ ਰਾਏ ਹਸਨੇ ਨੇ ਰਕਮ ਲੈ ਕੇ ਤੇ ਚਲੇ ਜਾਣਾ, ਪਰ ਉੱਥੇ ਜਾ ਕਰਕੇ ਰਕਮ ਜਮ੍ਹਾਂ ਕਰਵਾ ਕਰਕੇ ਆਪਣੀ ਤੇ ਰਾਏ ਮਹਿਮੇ ਦੀ ਆਪਣੇ ਕੋਲ ਰੱਖ ਲੈਣੀ ਤੇ ਰਜਿਸਟਰ ਦੇ ਵਿੱਚ ਜਾ ਕੇ ਦਰਜ ਕਰਵਾ ਦੇਣਾ ਰਾਏ ਮਹਿਮਾ ਗੈਰ ਹਾਜ਼ਰ ਤੇ ਰਾਏ ਹਸਨਾ ਹਾਜ਼ਰ ਹੋਇਆ। ਇਸ ਪ੍ਰਕਾਰ ਜਦੋਂ ਛਮਾਹੀ ਦੀ ਛਮਾਹੀ ਹਾਲਾ ਭਰਦਿਆਂ ਕਈ ਸਾਲ ਲੰਘ ਗਏ, ਇੱਕ ਵਾਰ ਅਕਬਰ ਨੇ ਪੜਚੋਲ ਕਰਵਾਈ, ਦੇਖੋ ਹਾਲਾ ਕਿਸ ਦਾ ਨਹੀਂ ਆਇਆ, ਤਾਂ ਰਾਏ ਮਹਿਮੇ ਦਾ ਨਾਮ ਆਇਆ ਜੀ ਇਹ ਗੈਰ ਹਾਜ਼ਰ ਹੀ ਰਹਿੰਦਾ ਰਿਹਾ। ਰਾਏ ਮਹਿਮੇ ਨੂੰ ਅਕਬਰ ਨੇ ਆਪਣੇ ਕੋਲ ਬੁਲਾਇਆ, ਜਦੋਂ ਰਾਏ ਮਹਿਮੇ ਨੇ ਅਕਬਰ ਦੇ ਕੋਲ ਪੁੱਜ ਕੇ ਨਮਸਕਾਰ ਕੀਤੀ ਨਾ, ਤੇ ਉਸੇ ਵੇਲੇ ਹੁਕਮ ਦੇ ਦਿੱਤਾ ਇਹ ਹਾਲਾ ਨਹੀਂ ਭਰਦਾ, ਆਕੀ ਹੋ ਬੈਠਾ, ਇਸ ਨੂੰ ਜੇਲ੍ਹ 'ਚ ਪਾ ਦਿਓ, ਬੰਦੀ ਖਾਨੇ 'ਚ ਪਾ ਦਿਓ। ਬਾਦਸ਼ਾਹ ਦੇ ਹੁਕਮ ਦੇ ਨਾਲ ਰਾਏ ਮਹਿਮੇ ਨੂੰ ਕੈਦ ਵਿੱਚ ਪਾ ਦਿੱਤਾ ਗਿਆ ਤੇ ਰਾਏ ਹਸਨੇ ਨੇ ਰਾਏ ਮਹਿਮੇ ਦਾ ਰਾਜ ਵੀ ਸਾਂਭ ਲਿਆ। ਇਸ ਪ੍ਰਕਾਰ ਕਿੰਨਾ ਹੀ ਸਮਾਂ ਹੁਣ ਰਾਏ ਮਹਿਮੇ ਨੂੰ ਕੈਦ ਵਿੱਚ ਪਿਆ ਗੁਜ਼ਰ ਗਿਆ, ਲੰਘ ਗਿਆ। ਇੱਕ ਵੇਲੇ ਰਾਜਾ ਅਕਬਰ ਮੌਜ ਵਿੱਚ ਆਇਆ, ਖੁੱਲ੍ਹੇ ਮੈਦਾਨ ਵਿੱਚ ਕਿਲ੍ਹਾ ਗੰਢਵਾ ਦਿੱਤਾ ਤੇ ਸੂਰਮਿਆਂ ਦੇ ਤਾਂ ਹੁਕਮ ਕੀਤਾ, ਸੂਰਮੇ ਘੋੜੇ 'ਤੇ ਸਵਾਰ ਹੋਵੋ, ਘੋੜਾ ਭਜਾ ਕੇ ਲਿਆਓ ਤੇ ਬਰਸ਼ਾ ਮਾਰ ਕੇ ਇਸ ਕਿਲ੍ਹੇ ਨੂੰ ਪੁੱਟਣਾ, ਜਿਹੜਾ ਕਿਲ੍ਹੇ ਨੂੰ ਪੁੱਟ ਦੇਵੇਗਾ ਉਸ ਨੂੰ ਮੂੰਹੋਂ ਮੰਗਿਆ ਇਨਾਮ ਦੇਵਾਂਗਾ। ਅੱਜ ਕੱਲ੍ਹ ਵੀ ਸਾਧ ਸੰਗਤ ਜੀ ਜਦੋਂ ਦਲ ਪੰਥ ਮਹੱਲੇ 'ਤੇ ਚੜ੍ਹਦੇ ਨੇ ਤੇ ਉਹ ਕਿਲ੍ਹਾ ਪੁੱਟਣ ਦੀ ਖੇਡ ਅੱਜ ਵੀ ਕਰਦੇ ਨੇ, ਪਰ ਉਸ ਵੇਲੇ ਜਿਹੜੀ ਕਿਲ੍ਹਾ ਪੁੱਟ ਕੀਤੀ ਜਾਂਦੀ ਸੀ, ਲੱਕੜ ਦਾ ਕਿਲ੍ਹਾ ਧਰਤੀ 'ਚ ਠੋਕਿਆ ਜਾਂਦਾ ਸੀ ਡੂੰਘਾ ਤੇ ਸੂਰਮਾ ਘੋੜਾ ਦੌੜਾ ਕੇ ਆਉਂਦਾ ਸੀ ਤੇ ਬਰਸ਼ਾ ਆਪਣਾ ਕਿਲ੍ਹੇ 'ਚ ਮਾਰਦਾ ਸੀ ਤੇ ਘੋੜੇ 'ਤੇ ਚੜ੍ਹਿਆ ਚੜ੍ਹਾਇਆ ਇੰਨੇ ਬਲ ਦੇ ਨਾਲ ਉੱਪਰ ਨੂੰ ਖਿੱਚਦਾ ਸੀ ਕਿ ਕਿਲ੍ਹਾ ਪੁੱਟ ਕੇ ਲੈ ਜਾਂਦਾ ਸੀ, ਉਸ ਨੂੰ ਕਿਹਾ ਜਾਂਦਾ ਸੀ ਕਿਲ੍ਹਾ ਪੁੱਟ। ਬਾਦਸ਼ਾਹ ਨੇ ਕਿਲ੍ਹਾ ਪੁੱਟ ਕਰਵਾਈ ਪਰ ਕਿਸੇ ਤੋਂ ਵੀ ਨਾ ਪੁੱਟਿਆ ਗਿਆ ਤੇ ਇਸ ਵੇਲੇ ਆਖਿਆ ਕਿ ਐਸਾ ਕੋਈ ਵੀ ਸੂਰਮਾ ਨਹੀਂ ਜਿਹੜਾ ਇਸ ਕਿਲ੍ਹੇ ਨੂੰ ਪੁੱਟ ਸਕੇ ਤੇ ਰਾਏ ਮਹਿਮੇ ਦਾ ਇੱਕ ਮਿੱਤਰ ਬਾਦਸ਼ਾਹ ਦੇ ਕੋਲ ਖੜਾ ਸੀ, ਕਹਿਣ ਲੱਗਾ ਜੀ ਐਸਾ ਇੱਕ ਸੂਰਮਾ ਤੇ ਹੈ ਜਿਹੜਾ ਇੱਕੋ ਵਾਰ ਕਿਲ੍ਹੇ ਨੂੰ ਪੁੱਟ ਸਕਦਾ ਹੈ। ਬਾਦਸ਼ਾਹ ਨੇ ਆਖਿਆ ਸੂਰਮਾ ਹੈ ਕਿੱਥੇ ਹੈ, ਤੇ ਉਸ ਮਿੱਤਰ ਨੇ ਕਹਿਣਾ ਕੀਤਾ ਰਾਏ ਮਹਿਮੇ ਦੇ ਨੇ ਜੀ ਤੁਹਾਡੀ ਕੈਦ ਦੇ ਵਿੱਚ ਹੈ, ਤੁਸਾਂ ਨੇ ਉਸ ਨੂੰ ਕੈਦ ਵਿੱਚ ਪਾ ਛੱਡਿਆ। ਬਾਦਸ਼ਾਹ ਨੇ ਉਸੇ ਵੇਲੇ ਸਿਪਾਹੀ ਨੂੰ ਭੇਜਿਆ, ਜਾਓ ਕੈਦ ਦੇ ਵਿੱਚੋਂ ਰਾਏ ਮਹਿਮੇ ਨੂੰ ਲੈ ਕੇ ਆਓ, ਉਸ ਨੂੰ ਕਹੋ ਆ ਕੇ ਕਿਲ੍ਹਾ ਪੁੱਟ ਕੇ ਦਿਖਾਵੇ। ਉਸੇ ਵੇਲੇ ਕੈਦ ਦੇ ਵਿੱਚੋਂ ਬਾਹਰ ਲਿਆਂਦਾ ਗਿਆ, ਰਾਏ ਮਹਿਮੇ ਨੇ ਘੋੜੇ ਦੀ ਅਸਵਾਰੀ ਕੀਤੀ ਹੈ, ਬਰਸ਼ਾ ਹੱਥ ਦੇ ਵਿੱਚ ਫੜਿਆ, ਹਵਾ ਦੇ ਨਾਲ ਗੱਲਾਂ ਕਰਦਾ ਹੋਇਆ ਘੋੜਾ ਦੁੜਾ ਕਰਕੇ ਲਿਆਇਆ, ਘੋੜੇ 'ਤੇ ਚੜ੍ਹੇ ਚੜ੍ਹਾਏ ਨੇ ਮਾਰਿਆ ਬਰਸ਼ਾ, ਖਿੱਚਿਆ ਉੱਪਰ ਨੂੰ ਅਤੇ ਜਿਹੜਾ ਕਿਸੇ ਦੇ ਕੋਲੋਂ ਨਹੀਂ ਸੀ ਪੁੱਟਿਆ ਗਿਆ ਇੱਕੇ ਵਾਰ ਦੇ ਨਾਲ ਕਿਲ੍ਹਾ ਪੁੱਟ ਦਿੱਤਾ ਹੈ। ਕਿਲ੍ਹਾ ਪੁੱਟ ਕੇ ਆ ਕੇ ਬਾਦਸ਼ਾਹ ਨੂੰ ਨਮਸਕਾਰ ਕੀਤੀ ਹੈ, ਬਾਦਸ਼ਾਹ ਖੁਸ਼ ਹੋਇਆ ਅਤੇ ਕਹਿਣ ਲੱਗਾ ਰਾਏ ਮਹਿਮੇ ਮੰਗ ਲਾ ਮੇਰੇ ਪਾਸੋਂ ਕੀ ਮੰਗਣਾ, ਜੋ ਚਾਹੁੰਦਾ ਉਹੀ ਤੈਨੂੰ ਦੇ ਦੇਵਾਂਗਾ। ਅਤੇ ਉਸ ਵੇਲੇ ਰਾਏ ਮਹਿਮੇ ਨੇ ਆਖਿਆ ਬਾਦਸ਼ਾਹ ਸਲਾਮਤ, ਤੁਸਾਂ ਨੇ ਮੇਰਾ ਪੱਖ ਸੁਣਿਆ ਹੀ ਨਹੀਂ, ਤੁਸਾਂ ਨੇ ਇੱਕ ਪੱਖ ਸੁਣ ਕਰਕੇ ਮੈਨੂੰ ਕੈਦ ਵਿੱਚ ਪਾ ਦਿੱਤਾ, ਮੈਂ ਆਪਣਾ ਰਾਜ ਵਾਪਸ ਚਾਹੁੰਦਾ ਹਾਂ ਜਿਹੜਾ ਰਾਏ ਹਸਨੇ ਨੇ ਸਾਂਭ ਲਿਆ। ਫਿਰ ਸਾਰੀ ਗੱਲ ਦੱਸੀ ਕਿ ਮੈਂ ਛਮਾਹੀ ਦੀ ਛਮਾਹੀ ਹਾਲਾ ਉਸਦੇ ਹੱਥ ਤੁਹਾਡੇ ਖਜ਼ਾਨੇ ਵਿੱਚ ਦਾਖਲ ਕਰਨ ਵਾਸਤੇ ਭੇਜਦਾ ਸੀ, ਬਾਅਦ ਵਿੱਚ ਪਤਾ ਲੱਗਾ ਉਹ ਕੋਲ ਰੱਖਦਾ ਰਿਹਾ ਅਤੇ ਮੈਨੂੰ ਗੈਰ ਹਾਜ਼ਰ ਰੱਖਦਾ ਲਿਖਦਾ ਰਿਹਾ, ਤੁਸਾਂ ਮੈਨੂੰ ਕੋਲ 'ਤੇ ਬੁਲਾਇਆ ਪਰ ਮੇਰਾ ਪੱਖ ਨਹੀਂ ਸੁਣਿਆ, ਇਨਸਾਫ ਦਾ ਤਾਂ ਦੋਵੇਂ ਪੱਖ 'ਤੇ ਸੁਣੇ ਨਾ, ਤੁਸਾਂ ਮੇਰਾ ਪੱਖ ਸੁਣੇ ਤੋਂ ਬਿਨਾਂ ਮੈਨੂੰ ਕੈਦ ਵਿੱਚ ਪਾ ਲਿਆ, ਮੈਂ ਆਪਣਾ ਰਾਜ ਚਾਹੁੰਦਾ ਹਾਂ। ਅਤੇ ਇਸ ਵੇਲੇ ਆਪਣਾ ਲਸ਼ਕਰ ਬਾਦਸ਼ਾਹ ਨੇ ਰਾਏ ਮਹਿਮੇ ਨੂੰ ਦਿੱਤਾ, ਜਾਂ ਫਿਰ ਰਾਏ ਹਸਨੇ ਨੂੰ ਜਾ ਕਰਕੇ ਉਸਦੀ ਕਰਨੀ ਦਾ ਦੰਡ ਦੇ ਅਤੇ ਆਪਣਾ ਰਾਜ ਪ੍ਰਾਪਤ ਕਰ ਲੈ। ਰਾਏ ਮਹਿਮੇ ਨੇ ਬਾਦਸ਼ਾਹੀ ਲਸ਼ਕਰ ਨਾਲ ਲਿਆ, ਰਾਏ ਹਸਨੇ ਦੇ ਉੱਪਰ ਆ ਕਰਕੇ ਹਮਲਾ ਕੀਤਾ, ਇਸ ਹਮਲੇ ਦੇ ਵਿੱਚ ਧਰਮੀ ਰਾਏ ਮਹਿਮੇ ਦੀ ਜਿੱਤ ਹੋਈ ਹੈ, ਅਧਰਮੀ ਰਾਏ ਹਸਨੇ ਦੀ ਹਾਰ ਹੋਈ ਹੈ। ਉਸ ਵੇਲੇ ਰਾਏ ਮਹਿਮੇ ਨੇ ਰਾਏ ਹਸਨੇ ਦਾ ਰਾਜ ਵੀ ਸਾਂਭ ਲਿਆ ਅਤੇ ਉਸਨੂੰ ਕੈਦ ਵਿੱਚ ਪਾ ਲਿਆ। ਪਰ ਸਾਧ ਸੰਗਤ ਜੀ ਜਿਹੜਾ ਭਲਾ ਬੰਦਾ ਹੁੰਦਾ ਨਾ ਸਦਾ ਭਲਿਆਈ ਕਰਦਾ, ਬੁਰਾ ਬੁਰਿਆਈ ਕਰਨ ਲਈ ਮਜ਼ਬੂਰ ਹੈ ਅਤੇ ਭਲਾ ਭਲਿਆਈ ਕਰਨ ਵਾਸਤੇ ਵਚਨਬੱਧ ਹੈ। ਕੈਸਾ ਸਮਾਂ ਆ ਜਾਵੇ ਭਲਾ ਪੁਰਸ਼ ਭਲਿਆਈ ਕਰਨੀ ਨਹੀਂ ਛੱਡਦਾ। ਆਪਣੇ ਧਰਮੀ ਸੁਭਾਅ ਦੇ ਅਨੁਸਾਰ ਰਾਏ ਮਹਿਮੇ ਨੇ ਰਾਏ ਹਸਨੇ ਨੂੰ ਆਪੇ ਹੀ ਕੈਦ 'ਚੋਂ ਕੱਢਿਆ ਅਤੇ ਉਸਦਾ ਰਾਜ ਵਾਪਸ ਦੇ ਦਿੱਤਾ। ਜਾ ਮਿੱਤਰਾ ਜਾ ਕੇ ਆਪਣਾ ਰਾਜ ਕਰ, ਮੈਂ ਤੇਰੇ ਰਾਜ 'ਚੋਂ ਕੀ ਲੈਣਾ, ਪਰ ਧਰਮ ਦਾ ਰਾਜ ਕਰ, ਪ੍ਰਜਾ ਨੂੰ ਸੁੱਖ ਦੇਵੀਂ। ਉਸ ਵੇਲੇ ਢਾਡੀਆਂ ਨੇ ਰਾਏ ਮਹਿਮੇ ਦੀ ਧਰਮੀ ਦੀ ਜੁੱਧ ਨੂੰ ਜਿੱਤਣ ਵਾਲੇ ਦੀ ਸੂਰਬੀਰ ਬਹਾਦਰ ਦੀ ਵਾਰ ਗਾਈ ਅਤੇ ਸਾਧ ਸੰਗਤ ਜੀ ਉਸ ਧਰਮੀ ਦੀ ਵਾਰ, ਜਿਸ ਵੇਲੇ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਢਾਡੀ ਦਰਬਾਰ ਸਜਾਇਆ ਕਰਦੇ ਸਨ ਨਾ ਸਿੱਖਾਂ ਦੇ ਅੰਦਰ ਵੀਰ ਰਸ ਪੈਦਾ ਕਰਨ ਵਾਸਤੇ,
ਤੇ ਢਾਡੀ ਸਿੱਖਾਂ ਨੇ ਰਾਏ ਮਹਿਮੇ ਦੀ ਵਾਰ, ਰਾਏ ਹਸਨੇ ਦੀ ਵਾਰ ਸਤਿਗੁਰੂ ਜੀ ਨੇ ਸੁਣਾਈ।

0: ਉਸ ਦੀ ਬੰਦਿਸ਼, ਉਸ ਦੀ ਤਰਜ, ਉਸ ਦੀ ਧੁਨ ਸਤਿਗੁਰੂ ਜੀ ਨੂੰ ਇੰਨੀ ਪਿਆਰੀ ਲੱਗੀ ਕਿ ਆਪ ਜੀ ਨੇ ਭਾਈ ਗੁਰਦਾਸ ਜੀ ਦੇ ਤਾਂ ਆਗਿਆ ਕਰ ਦਿੱਤੀ, ਭਾਈ ਗੁਰਦਾਸ ਜੀ ਇਸ ਵਾਰ ਦੇ ਉੱਪਰ ਇਹ ਬਚਨ ਲਿਖ ਦਿਓ, ਰਾਏ ਮਹਿਮੇ ਹਸਨੇ ਕੀ ਧੁਨ। ਇਸ ਵਾਰ ਦੀਆਂ ਜਿਹੜੀਆਂ ਪੌੜੀਆਂ ਨੇ ਨਾ, ਜੋ ਰਾਏ ਮਹਿਮੇ ਤੇ ਹਸਨੇ ਦੀ ਵਾਰ ਸਾਨੂੰ ਸੁਣਾਈ ਗਈ ਹੈ, ਉਸ ਧੁਨੀ ਤੇ, ਉਸ ਤਰਜ ਤੇ, ਉਸ ਬੰਦਿਸ਼ ਤੇ ਗਾਈਆਂ ਜਾਣ। ਸੋ ਇਸ ਪ੍ਰਕਾਰ ਇੰਨੇ ਅੱਖਰ ਰਾਏ ਮਹਿਮੇ ਹਸਨੇ ਕੀ ਧੁਨ ਸਤਿਗੁਰੂ ਹਰਗੋਬਿੰਦ ਸਾਹਿਬ ਜੀਆਂ ਨੇ ਉਚਾਰੇ ਨੇ ਤੇ ਭਾਈ ਗੁਰਦਾਸ ਜੀਆਂ ਦੇ ਪਾਸੋਂ ਲਿਖਵਾਏ ਨੇ। 22 ਵਾਰਾਂ ਦੇ ਵਿੱਚੋਂ 9 ਵਾਰਾਂ ਦੇ ਉੱਪਰ ਧੁਨਾਂ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਚੜਾਈਆਂ ਹਨ ਜੀਓ।
1: ਇੱਕ ਓਅੰਕਾਰ
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਜੀ ਦਾ ਮੰਗਲ ਕਰਦੇ ਨੇ, ਜੋ ਇੱਕ ਅਦੁੱਤੀ ਬ੍ਰਹਮ ਹੈ, ਸੁਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ, ਓਅੰਕਾਰ ਉਚਾਰਨੇ ਮਾਤਰ ਸੇ ਰੱਖਿਆ ਕਰਨੇ ਵਾਲਾ ਸਰਬਦਾ ਪ੍ਰਕਾਸ਼ਕ ਰੂਪ ਹੈ ਜੀਓ।
1: ਸਤਿਗੁਰ ਪ੍ਰਸਾਦ
0: ਜੋ ਪਰਮੇਸ਼ਰ ਸਤ ਚਿੱਤ ਆਨੰਦ ਸਰੂਪ ਹੈ, ਗੁਰ ਕਹੀਏ ਸਭਨਾ ਤੋਂ ਵੱਡਾ ਹੈ, ਪੂਜਨੀਕ ਹੈ, ਹਿਰਦਿਆਂ ਦੇ ਅੰਦਰੋਂ ਅਗਿਆਨਤਾ ਦੇ ਹਨੇਰੇ ਨੂੰ ਮੇਟ ਕੇ ਸੱਚ ਦਾ ਪ੍ਰਕਾਸ਼ ਕਰਨੇ ਵਾਲਾ, ਪ੍ਰਸਾਦ ਪਰ ਸਵਾਦ, ਸਵਾਦਾਂ ਤੋਂ ਰਸਾਂ ਕਸਾਂ ਤੋਂ ਪਰੇ ਆਨੰਦ ਸਰੂਪ ਹੈ, ਅਥਵਾ ਸਤਿਗੁਰ ਪ੍ਰਸਾਦ ਪ੍ਰਸਾਦ, ਐਸੇ ਪਰਮੇਸ਼ਰ ਜੀ ਦੀ ਪ੍ਰਾਪਤੀ ਸਤਿਗੁਰ ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਦੇ ਨਾਲ, ਕਿਰਪਾ ਦੁਆਰਾ ਅਥਵਾ ਕਿਰਪਾ ਦੇ ਰਾਹੀਂ ਹੁੰਦੀ ਹੈ। ਇਹ ਜੋ ਪ੍ਰਸਾਦ ਦੱਦੇ ਨੂੰ ਸਿਹਾਰੀ ਹੈ ਨਾ, ਇਹ ਸਿਹਾਰੀ ਦੇ ਤਿੰਨ ਅਰਥ ਨੇ, ਨਾਲ, ਦੁਆਰਾ ਅਤੇ ਰਾਹੀਂ। ਸਤਿਗੁਰੂ ਜੀ ਦੀ ਕਿਰਪਾ ਨਾਲ, ਕਿਰਪਾ ਦੁਆਰਾ ਅਥਵਾ ਕਿਰਪਾ ਦੇ ਰਾਹੀਂ ਪ੍ਰਾਪਤੀ ਹੁੰਦੀ ਹੈ ਜੀਓ।
1: ਸਲੋਕ ਮਹੱਲਾ ਦੂਜਾ
0: ਸਾਧ ਸੰਗਤ ਜੀ, ਸਲੋਕ ਮਹੱਲੇ ਤੇ ਮਹੱਲੇ ਵਿੱਚ ਸੰਮਿਲਿਤ ਆਉਣਗੇ। ਇਹ ਜਿਹੜਾ ਸਲੋਕ ਮਹੱਲਾ ਦੂਜਾ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀਆਂ ਦਾ ਉਚਾਰਨ ਕੀਤਾ ਹੈ। ਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮਨ ਦੇ ਅੰਦਰ ਬੜੀ ਅਗਿਆਨਤਾ ਹੈ, ਬੜਾ ਅੰਧਕਾਰ ਹੈ, ਸੱਚੇ ਪਾਤਸ਼ਾਹ ਇਵੇਂ ਪ੍ਰਤੀਤ ਹੁੰਦਾ ਜਿਵੇਂ ਬੱਜਰ ਕਪਾਟ ਬੰਦ ਕਰਕੇ ਨਾ ਵੱਡੇ ਭਾਰੀ ਤਖਤੇ ਦੇ ਉੱਪਰ ਤਾਲਾ ਮਾਰ ਦਿੱਤਾ ਹੋਵੇ ਤੇ ਅੰਦਰਲੀ ਵਸਤੂ ਦਾ ਫਿਰ ਪਤਾ ਹੀ ਨਹੀਂ ਲੱਗਦਾ ਕਿ ਇਸ ਕਮਰੇ ਦੇ ਅੰਦਰ ਹੈ ਕੀ। ਜਿਸ ਦਾ ਬਾਰ ਭੇੜਿਆ ਹੋਇਆ, ਦਰਵਾਜ਼ਾ ਬੰਦ ਕੀਤਾ, ਤਖਤੇ ਬੰਦ ਨੇ, ਤਾਲਾ ਵੱਜਾ, ਕਿਵੇਂ ਪਤਾ ਲੱਗੇ ਅੰਦਰ ਕੀ ਹੈ? ਮਹਾਰਾਜ, ਇਹ ਆਸਾ ਅੰਦੇਸਾ ਦੇ ਰਾਗ ਦਵੈਖ ਦੇ ਐਸੇ ਤਖਤੇ ਲੱਗੇ ਨੇ ਤੇ ਅਗਿਆਨਤਾ ਰੂਪੀ ਤਾਲਾ ਵੱਜਾ ਹੋਇਆ ਇਸ ਦੇ ਉੱਪਰ, ਹਿਰਦੇ ਸਥਾਨ ਦੇ ਅੰਦਰ ਪਰਮੇਸ਼ਰ ਜੀ ਦੀ ਜੋਤ ਜਾਂ ਕਿਹੜੇ ਸ਼ੁਭ ਗੁਣ ਨੇ ਉਸ ਦਾ ਸਾਨੂੰ ਪਤਾ ਹੀ ਨਹੀਂ ਲੱਗਦਾ। ਮਹਾਰਾਜ, ਸਾਡੇ ਹਿਰਦੇ ਦੇ ਤਖਤੇ ਕਿਵੇਂ ਖੁੱਲ ਜਾਣ, ਕਿਵੇਂ ਇਹ ਅਗਿਆਨ ਦਾ ਜ਼ਿੰਦਰਾ ਖੁੱਲੇ? ਤੇ ਸਤਿਗੁਰੂ ਜੀ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਫਰਮਾਉਂਦੇ ਹਨ,
1: ਗੁਰ ਕੁੰਜੀ ਪਾਹੂ ਨਿਵਾਲ।
0: ਸਤਿਗੁਰੂ ਜੀ ਬਚਨ ਕਰਦੇ ਨੇ, ਇਹ ਜਿਹੜਾ ਅਗਿਆਨਤਾ ਦਾ ਤਾਲਾ ਮਨ ਨੂੰ ਵੱਜਾ ਹੋਇਆ ਨਾ, ਗੁਰ ਕੁੰਜੀ ਪਾਹੂ, ਪਾਹੂ ਦਾ ਅਰਥ ਹੈ ਪਾਹ ਹੈ, ਪਹਿ ਪਾਹੇ ਪਾਸ, ਅਗਿਆਨਤਾ ਦਾ ਤਾਲਾ ਖੁੱਲਣ ਵਾਲੀ ਬ੍ਰਹਮ ਗਿਆਨ ਰੂਪੀ ਕੁੰਜੀ ਪੂਰੇ ਸਤਿਗੁਰੂ ਜੀ ਦੇ ਕੋਲ ਹੈ।
1: ਮਨ ਕੋਠਾ ਤਨ ਛੱਤ।
0: ਭਾਈ, ਇਹ ਜਿਹੜਾ ਮਨ ਇਹ ਕੋਠਾ ਹੈ, ਇਹ ਜਿਹੜਾ ਮਨ ਇਹ ਕਮਰਾ ਹੈ, ਇਹ ਜਿਹੜਾ ਤਨ ਸਰੀਰ ਹੈ ਨਾ, ਮਾਨੋ ਇਸ ਦੇ ਉੱਪਰ ਛੱਤ ਪਈ ਹੋਈ ਹੈ। ਆਸਾ ਅੰਦੇਸਾ ਦੋਏ ਪੱਟ ਜੜੇ, ਮਨ ਰੂਪੀ ਕੋਠੇ ਨੂੰ ਆਸਾ ਤੇ ਅੰਦੇਸਾ ਦੇ ਅਥਵਾ ਰਾਗ ਅਤੇ ਦੁਵੈਸ਼ ਦੇ ਵੱਡੇ ਭਾਰੀ ਤਖਤੇ ਲੱਗੇ ਹੋਏ ਨੇ, ਜਿਹੜੇ ਪਰਪੱਕਤਾ ਦੇ ਨਾਲ ਘੁੱਟ ਕੇ ਬੰਦ ਕੀਤੇ ਹੋਏ ਨੇ, ਅਗਿਆਨਤਾ ਦਾ ਤਾਲਾ ਉੱਪਰ ਲੱਗਾ ਹੋਇਆ। ਇਸ ਅਗਿਆਨਤਾ ਰੂਪੀ ਤਾਲੇ ਨੂੰ ਖੋਲ੍ਹਣ ਵਾਸਤੇ ਜਿਹੜੀ ਕੁੰਜੀ ਹੈ ਨਾ ਬ੍ਰਹਮ ਗਿਆਨ ਦੀ, ਉਹ ਪੂਰੇ ਸਤਿਗੁਰੂ ਜੀ ਦੇ ਕੋਲ, ਗੁਰਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ ਕੋਲ ਹੈ।
1: ਨਾਨਕ ਗੁਰ ਬਿਨ ਮਨ ਕਾ ਤਾਕ ਨਾ ਉਘੜੈ।
0: ਦੂਸਰੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅਰਥਾਤ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਫਰਮਾਉਂਦੇ ਨੇ, ਹੇ ਭਾਈ, ਸਤਿਗੁਰੂ ਜੀ ਤੋਂ ਬਿਨਾਂ ਮਨ ਕਾ ਤਾਕ, ਮਨ ਦੇ ਜਿਹੜੇ ਇਹ ਕਿਵਾੜ, ਮਨ ਦੇ ਜਿਹੜੇ ਤਖਤੇ ਨੇ ਨਾ ਆਸਾ ਤੇ ਅੰਦੇਸਾ ਦੇ, ਇਹ ਕਦੇ ਵੀ ਕਦਾਚਿਤ ਵੀ ਕਿਸੇ ਹੋਰ ਦੇ ਪਾਸੋਂ ਨਹੀਂ ਖੁੱਲਦੇ ਹਨ।
1: ਅਵਰ ਨਾ ਕੁੰਜੀ ਹੱਥ।
0: ਮਹਾਰਾਜ, ਹੋਰ ਕਿਸੇ ਦੇ ਕੋਲੋਂ ਕਿਉਂ ਨਹੀਂ ਖੁੱਲਦੇ? ਗੁਰਦੇਵ ਜੀ ਫਰਮਾਉਂਦੇ ਨੇ, ਹੋਰ ਕੋਈ ਤੇ ਤਾਂ ਹੀ ਖੋਲੇ ਨਾ ਜੇ ਕਿਸੇ ਕੋਲ ਕੁੰਜੀ ਹੋਵੇ, ਹੋਰ ਕਿਸੇ ਕੋਲ ਕੁੰਜੀ ਹੋਈ ਹੈ ਨਹੀਂ। ਕੁੰਜੀ ਇਸ ਅਗਿਆਨਤਾ ਦੇ ਜਿੰਦਰੇ ਨੂੰ, ਤਾਲੇ ਨੂੰ ਖੋਲ੍ਹਣ ਵਾਸਤੇ ਕੇਵਲ ਤਾਂ ਕੇਵਲ ਬ੍ਰਹਮ ਗਿਆਨ ਦੀ, ਪੂਰੇ ਸਤਿਗੁਰੂ ਜੀ ਦੇ ਕੋਲ ਹੈ। ਤੇ ਪੂਰੇ ਸਤਿਗੁਰੂ ਜੀ ਹੀ ਕਿਰਪਾਲਤਾ ਕਰਕੇ ਬ੍ਰਹਮ ਗਿਆਨ ਦੀ ਕੁੰਜੀ ਦੇ ਨਾਲ ਅਗਿਆਨਤਾ ਦੇ ਤਾਲੇ ਨੂੰ ਖੋਲ੍ਹ ਕੇ, ਆਸਾ ਅੰਦੇਸਾ ਦੇ ਤਖਤੇ ਖੋਲ੍ਹ ਕੇ ਇਸ ਮਨ ਰੂਪੀ ਕੋਠੇ ਦੇ ਅੰਦਰ ਦੀਦਾਰ ਕਰਵਾ ਦਿੰਦੇ ਨੇ। ਸਿੱਖਾ, ਦੇਖ, ਤੇਰੇ ਮਨ ਦੇ ਅੰਦਰ ਹੀ ਪਰਮੇਸ਼ਰ ਜੀ ਵੱਸਦੇ ਨੇ। ਜਿਸ ਨੂੰ ਜਗਤ ਦੇ ਜੀਵ ਸਾਧੂ ਮਹਾਤਮਾ ਸਦਾਉਣ ਵਾਲੇ ਜੰਗਲਾਂ ਵਿੱਚ, ਪਹਾੜਾਂ ਵਿੱਚ, ਪਰਬਤਾਂ ਦੇ ਉੱਪਰ, ਪਹਾੜਾਂ ਦੀਆਂ ਗੁਫਾਵਾਂ ਵਿੱਚ ਲੱਭਦੇ ਰਹੇ, ਨਦੀਆਂ ਦਰਿਆਵਾਂ ਦੇ ਕੰਢਿਆਂ 'ਤੇ ਲੱਭਦੇ ਰਹੇ, ਉਹ ਪਰਮੇਸ਼ਰ ਜੀ ਕਿਧਰੇ ਬਾਹਰ ਨਹੀਂ, ਸਭ ਕਿਛ ਘਰ ਮੈਂ ਹੈ, ਸਭ ਕਿਛ ਪਦਾਰਥਾਂ ਦੇ ਦਾਤਾ ਜੀ ਹਿਰਦੇ ਘਰ ਦੇ ਅੰਦਰ ਨੇ, ਬਾਹਰ ਨਾਹੀਂ, ਬਾਹਰ ਟੋਲਾ ਸੋ ਭਰਮ ਭੁਲਾਹੀ। ਭਾਈ ਹੋਰ ਕਿਸੇ ਦੇ ਹੱਥ ਵਿੱਚ ਕੁੰਜੀ ਨਹੀਂ, ਪੂਰੇ ਸਤਿਗੁਰੂ ਜੀ ਹੀ ਕਿਰਪਾਲਤਾ ਕਰਕੇ ਇਹ ਅਗਿਆਨਤਾ ਦਾ ਤਾਲਾ ਖੋਲ੍ਹ ਕੇ ਹਿਰਦੇ ਵਿੱਚ ਪਰਮੇਸ਼ਰ ਜੀ ਦੇ ਦੀਦਾਰ ਕਰਵਾਉਂਦੇ ਨੇ। ਸਾਧ ਸੰਗਤ ਜੀ ਹਰ ਇੱਕ ਦੇ ਹਿਰਦੇ ਦੇ ਅੰਦਰ ਪਰਮੇਸ਼ਰ ਜੀ ਵੱਸਦੇ ਨੇ, ਪਰ ਇਸੇ ਪ੍ਰਕਾਰ ਆਸਾ ਅੰਦੇਸਾ ਦੇ ਤਖਤੇ ਅਗਿਆਨ ਦਾ ਤਾਲਾ ਹੀ ਐਸਾ ਵੱਜਾ, ਜੀਵ ਸਾਰੀ ਉਮਰ ਭੋਗ ਕੇ ਆਰਬਲਾ ਸਮਾਪਤ ਕਰਕੇ ਚੱਲਿਆ ਜਾਂਦਾ ਹੈ, ਪਰ ਤਨ ਦੇ ਅੰਦਰ, ਮਨ ਤੇ ਮਨ ਦੇ ਅੰਦਰ ਪਰਮੇਸ਼ਰ ਜੀ ਨੇ ਜਾਣਦਾ ਹੀ ਨਹੀਂ। ਤੇ ਜਦੋਂ ਨਹੀਂ ਜਾਣਦਾ, ਨਹੀਂ ਬੁੱਝਦਾ, ਫਿਰ 84 ਲੱਖ ਜੂਨੀਆਂ ਵਿੱਚ ਆਉਂਦਾ ਹੈ। ਤੇ ਜਿਸ ਦੇ ਮਨ ਦਾ ਤਾਕ ਸਤਿਗੁਰੂ ਜੀ ਖੋਲ੍ਹ ਦਿੰਦੇ ਨੇ ਨਾ, ਉਹ ਫਿਰ ਹਿਰਦੇ ਦੇ ਅੰਦਰ ਪਰਮੇਸ਼ਰ ਜੀ ਦੀ ਜੋਤ ਨੂੰ ਸਾਖਿਆਤਕਾਰ ਦੇਖਦਾ, ਬ੍ਰਹਮ ਜੀ ਦੀ ਪ੍ਰਾਪਤੀ ਦਾ ਗਿਆਨ ਅਰਥਾਤ ਬ੍ਰਹਮ ਗਿਆਨ ਪ੍ਰਾਪਤ ਕਰਦਾ ਹੈ, ਬਹੁੜੋ ਜਨਮਾਂ ਵਿੱਚ ਨਹੀਂ ਆਉਂਦਾ।
1: ਮਹੱਲਾ ਪਹਿਲਾ।
0: ਇੱਕ ਸਮੇਂ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਮਹਾਰਾਜ ਰਾਜੇ ਰਾਗ ਸੁਣਦੇ ਨੇ, ਨਿਰਤਕਾਰੀਆਂ ਦੇਖਦੇ ਨੇ ਤੇ ਰਾਜੇ ਬੜੇ ਰੀਝਦੇ ਨੇ। ਮਹਾਰਾਜ ਰਾਗ ਸੁਣਦੇ ਨੇ ਨਾਲ ਪਰਮੇਸ਼ਰ ਜੀ ਵੀ ਰੀਝ ਸਕਦੇ ਨੇ। ਅੱਜ ਵੀ ਬੜੇ ਰਾਗ ਗਾਏ ਜਾਂਦੇ, ਰਾਗਾਂ ਵਿੱਚ ਕਵਾਲੀਆਂ ਗਾਈਆਂ ਜਾਂਦੀਆਂ ਨੇ, ਠੁਮਰੀਆਂ ਗਾਈਆਂ ਜਾਂਦੀਆਂ ਨੇ, ਟੱਪੇ ਗਾਏ ਜਾਂਦੇ ਨੇ, ਗੰਦੇ ਗੀਤ ਗਾਏ ਜਾਂਦੇ ਨੇ, ਗਜ਼ਲਾਂ ਗਾਈਆਂ ਜਾਂਦੀਆਂ ਨੇ। ਅੱਜ ਵੀ ਲੋਕ ਗਿਆਨ ਰੂਪੀ ਵਾਹਿਗੁਰੂ ਰਾਗ ਰੂਪੀ ਭਾਂਡੇ 'ਚ ਪਾ ਕੇ ਜ਼ਹਿਰ ਪੀ ਜਾਂਦੇ ਨੇ। ਸਾਧ ਸੰਗਤ ਜੀ, ਰਾਗ 'ਤੇ ਇੱਕ ਭਾਂਡਾ ਹੈ, ਭਾਂਡਾ ਹੋਵੇ ਸੋਨੇ ਦਾ, ਕੋਈ ਜ਼ਹਿਰ ਪੀ ਕੇ ਜ਼ਹਿਰ ਪਾ ਕੇ ਪੀ ਲਵੇ ਤੇ ਇੱਛਾ ਰੱਖੇ ਮੈਂ ਸੋਨੇ ਦੇ ਭਾਂਡੇ 'ਚ ਜ਼ਹਿਰ ਪੀਤਾ ਮੈਂ ਬਚ ਜਾਵਾਂਗਾ, ਤੇ ਨਹੀਂ ਬਚੇਗਾ। ਜੇ ਜ਼ਹਿਰ ਸੋਨੇ ਦੇ ਭਾਂਡੇ 'ਚ ਵੀ ਪਾ ਕੇ ਪੀਤਾ ਤਾਂ ਵੀ ਜ਼ਰੂਰ ਪਰ ਜ਼ਰੂਰ ਮਰੇਗਾ। ਤੇ ਜੇ ਕੋਈ ਸੰਗੀਤ ਦਾ ਪ੍ਰੇਮੀ ਰਾਗ ਰੂਪੀ ਭਾਂਡੇ ਵਿੱਚ ਗੰਦੇ ਗੀਤ ਗੰਦੇ ਬੋਲ ਪਾ ਕਰਕੇ ਗਾਉਂਦਾ ਤੇ ਸੁਣਦਾ ਰਹੇ, ਆਖੇ ਜੀ ਮੈਂ ਰਾਗ ਗਾਉਂਦਾ ਜਾਂ ਸੁਣਦਾ ਹਾਂ ਮੈਂ ਬਚ ਜਾਵਾਂਗਾ, ਤੇ ਨਹੀਂ ਬਚ ਸਕਦਾ। ਸਤਿਗੁਰੂ ਜੀ ਨੂੰ ਪੁੱਛਿਆ, ਮਹਾਰਾਜ ਬੜੇ ਲੋਕ ਰਾਗ ਗਾਇਨ ਕਰਦੇ ਨੇ, ਬੜੇ ਲੋਕ ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਗਿਆਨ ਨੂੰ ਕਥਨ ਕਰਦੇ ਨੇ, ਬੜੇ ਸੋਗ ਧਾਰਨ ਕਰਕੇ ਵੈਰਾਗੀ ਹੋਏ ਬੈਠੇ ਰਹਿੰਦੇ ਨੇ, ਬੜੇ ਰੂਪ ਮਾਲ ਦੇ ਵਿੱਚ ਰੰਗੇ ਰਹਿੰਦੇ ਨੇ, ਮਹਾਰਾਜ ਕੀ ਇਸ ਪ੍ਰਕਾਰ ਮੁਕਤੀ ਹੋ ਜਾਂਦੀ ਏ? ਇਵੇਂ ਪਰਮੇਸ਼ਰ ਜੀ ਰੀਝ ਪੈਂਦੇ ਨੇ ਤੇ ਹਜ਼ੂਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਉਂਦੇ ਹਨ,
1: ਨਾ ਭੀਜੈ ਰਾਗੀ ਨਾਦੀ ਬੇਦ।
0: ਭਾਈ ਕੋਈ ਰਾਗਾਂ ਦਾ ਨਾਦ ਉਤਪੰਨ ਕਰਦਾ ਰਹੇ, ਰਾਗਾਂ ਦੀਆਂ ਆਵਾਜ਼ਾਂ, ਰਾਗਾਂ ਦੀ ਧੁਨੀ, ਰਾਗਾਂ ਦੀਆਂ ਸਵਰਾਂ ਨੂੰ ਉਤਪੰਨ ਕਰਦਾ ਰਹੇ ਤੇ ਵਿੱਚ ਨਾਮ ਜੋੜੇ ਹੀ ਨਾ, ਗੁਰਬਾਣੀ ਨੂੰ ਪਾਵੇ ਹੀ ਨਾ, ਕੀਰਤਨ ਕਰੇ ਹੀ ਨਾ, ਗੰਦੇ ਗੀਤ ਇਤਿਆਦਿਕ ਜਾਂ ਉਹਨਾਂ ਧੁਨਾਂ ਨੂੰ ਵਜਾਉਂਦਾ ਰਹੇ ਤੇ ਨਾ ਭੀਜੈ ਰਾਗੀ, ਰਾਗਾਂ ਦੇ ਵਜਾਉਣ ਤੇ ਗਾਉਣ ਕਰਕੇ ਪਰਮੇਸ਼ਰ ਜੀ ਨਹੀਂ ਰੀਝਦੇ। ਇਸੇ ਪ੍ਰਕਾਰ ਨਾਦੀ ਬੇਦੀ, ਕੋਈ ਇਸੇ ਪ੍ਰਕਾਰ ਬੇਦਾਂ ਦੀਆਂ ਨਾਦਾਂ ਧੁਨਾਂ ਨੂੰ ਉਚਾਰਦਾ ਰਹੇ, ਉਚਾਰਨ ਕਰਦਾ ਰਹੇ ਚਾਰੇ ਬੇਦਾਂ ਨੂੰ ਤੇ ਤਾਂ ਵੀ ਪਰਮੇਸ਼ਰ ਜੀ ਨਹੀਂ ਰੀਝਦੇ, ਨਹੀਂ ਪ੍ਰਸੰਨ ਹੁੰਦੇ।
1: ਨਾ ਭੀਜੈ ਸੁਰਤੀ ਗਿਆਨੀ ਜੋਗ।
0: ਇਸੇ ਪ੍ਰਕਾਰ ਨਾ ਭੀਜੈ ਸੁਰਤੀ, ਤੇਲ ਦੀ ਧਾਰਾ ਵੱਤ ਤਾੜੀ ਲਾ ਕੇ ਬੈਠਣਾ, ਸਾਹਾਂ ਦਾ ਧਿਆਨ ਧਰ ਛੱਡਣਾ ਤੇ ਇਸ ਪ੍ਰਕਾਰ ਚਾਹੁਣਾ ਕਿ ਪਰਮੇਸ਼ਰ ਜੀ ਰੀਝ ਪੈਣ ਤੇ ਆਪ ਜੀ ਬਚਨ ਕਰਦੇ ਨੇ, ਭਾਈ ਇਸ ਪ੍ਰਕਾਰ ਵੀ ਪਰਮੇਸ਼ਰ ਜੀ ਨਹੀਂ ਰੀਝਦੇ। ਤੇ ਅੱਗੇ ਬਚਨ ਕਰਦੇ ਨੇ ਗਿਆਨੀ ਯੋਗ, ਕੋਈ ਗਿਆਨੀ ਨਾਲ ਜਾ ਕੇ ਜੁੜੇ ਗਿਆਨ ਦੀਆਂ ਗੱਲਾਂ ਤੇ ਸੁਣਦਾ ਰਹੇ ਪਰ ਕਮਾਵੇ ਨਾ, ਜਾਂ ਵੱਡਾ ਭਾਰੀ ਗਿਆਨੀ ਹੋ ਜਾਵੇ, ਕੇਵਲ ਤਾਂ ਕੇਵਲ ਨਾਮ ਜਪੇ ਤੋਂ ਬਿਨਾਂ ਗਿਆਨ ਨਾਲ ਹੀ ਜੁੜਨਾ ਚਾਹੇ, ਜਾਂ ਯੋਗ ਯੋਗੀ ਵੀ ਹੋ ਜਾਵੇ, ਗੱਗੇ ਨੂੰ ਸਿਆਰੀ ਅਰਥ ਯੋਗੀ ਵੀ ਬਣੇਗਾ, ਜੋਗੀ ਬਣ ਜਾਵੇ, ਯੋਗ ਮਤ ਨੂੰ ਧਾਰਨ ਕਰ ਲਵੇ, ਬੜਾ ਗਿਆਨ ਪੜ੍ਹ ਕੇ ਗਿਆਨੀ ਹੋ ਜਾਵੇ, ਇਸੇ ਪ੍ਰਕਾਰ ਸੁਰਤੀ ਨੂੰ ਟਿਕਾਉਣ ਵਾਲਾ ਹੋ ਜਾਵੇ ਤਾਂ ਵੀ ਪਰਮੇਸ਼ਰ ਜੀ ਨਹੀਂ ਰੀਝਦੇ।
1: ਨਾ ਭੀਜੈ ਸੋਗੀ ਕੀਤੈ ਰੋਜ।
0: ਰੋਜ਼ ਨਿਤਾ ਪ੍ਰਤੀ ਮਨ ਵਿੱਚ ਸੋਗ ਧਾਰਨ ਕਰ ਛੱਡੇ, ਗਮ ਧਾਰਨ ਕਰ ਛੱਡੇ, ਦੁਖੀ ਹੋਇਆ ਫਿਰੇ ਕਿ ਮੈਨੂੰ ਪਰਮੇਸ਼ਰ ਜੀ ਨਹੀਂ ਮਿਲੇ, ਭਾਈ ਇਵੇਂ ਵੀ ਪਰਮੇਸ਼ਰ ਜੀ ਪ੍ਰਸੰਨ ਨਹੀਂ ਹੁੰਦੇ।
1: ਨਾ ਭੀਜੈ ਰੂਪੀ ਮਾਲੀ ਰੰਗ।
0: ਕਿਸੇ ਦਾ ਬਹੁਤ ਸੋਹਣਾ ਰੂਪ ਦੇਖ ਕਰਕੇ, ਜਾਂ ਕਿਸੇ ਦਾ ਰੰਗ ਦੇਖ ਕਰਕੇ, ਜਾਂ ਮਾਲੀ ਮਾਲ ਨੂੰ ਦੇਖ ਕਰਕੇ, ਅਥਵਾ ਜਿਹੜੇ ਰੂਪ ਮਾਲ ਦੇ, ਰੂਪ ਧਨ ਦੇ ਰੰਗ ਆਨੰਦ ਵਿੱਚ ਹੀ ਜੁੜੇ, ਸੁੱਖ ਵਿੱਚ ਜੁੜੇ ਨੇ, ਭਾਈ ਤਿੰਨਾਂ ਤੇ ਵੀ ਪਰਮੇਸ਼ਰ ਜੀ ਨਹੀਂ ਰੀਝਦੇ।
1: ਨਾ ਭੀਜੈ ਤੀਰਥ ਭਵਿਆ ਨੰਗ।
0: ਮਹਾਰਾਜ ਲੋਕ 68 ਤੀਰਥਾਂ ਦੇ ਇਸ਼ਨਾਨ ਕਰਦੇ ਨੇ, ਦਿਗੰਬਰ ਹੋ ਜਾਂਦੇ ਨੇ, ਕਹਿੰਦੇ ਦਿਗ ਅੰਬਰ ਇਹ ਦਸ ਦਿਸ਼ਾਵਾਂ ਹੀ ਸਾਡੇ ਅੰਬਰ ਬਸਤਰ ਨੇ, ਨਗਨ ਰਹਿੰਦੇ ਨੇ, ਕੁਪੀਨ ਵੀ ਧਾਰਨ ਨਹੀਂ ਕਰਦੇ। ਕਹਿੰਦੇ ਜਿਸ ਪ੍ਰਕਾਰ ਪੈਦਾ ਹੋਏ ਆ ਉਸ ਪ੍ਰਕਾਰ ਹੀ ਜਾਣਾ, ਫਿਰ ਬਸਤਰ ਕਿਉਂ ਪਹਿਨਣੇ ਨੇ, ਜਿਵੇਂ ਪੈਦਾ ਹੋਏ ਉਵੇਂ ਹੀ ਰਹਿਣਾ। ਮਹਾਰਾਜ ਇਸ ਪ੍ਰਕਾਰ ਦੇ ਜਿਹੜੇ ਦਿਗੰਬਰ ਨੇ, ਨਾਗੇ ਨੇ, ਉਹਨਾਂ ਦੇ ਉੱਪਰ ਪਰਮੇਸ਼ਰ ਜੀ ਰੀਝ ਪੈਂਦੇ ਨੇ ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਨਾ ਭੀਜੈ ਤੀਰਥ ਭਵੈ ਨੰਗ, ਕੋਈ ਨਾਗਾ ਹੋ ਜਾਵੇ ਬਸਤਰ ਨਾ ਪਹਿਨੇ ਤਾਂ ਵੀ ਪਰਮੇਸ਼ਰ ਜੀ ਨਹੀਂ ਰੀਝਦੇ। ਕੋਈ ਤੀਰਥਾਂ ਤੇ ਨਦੀਆਂ ਦਰਿਆਵਾਂ ਦੇ ਕੰਢੇ ਤੇ ਭਰਮਦਾ ਰਵੇ, ਨਹਾਉਂਦਾ ਫਿਰੇ ਤਾਂ ਵੀ

0: ਜਾਂ ਪੁਰਬੀਆਂ ਦੇ ਸਮੇਂ ਤੇ ਸੂਰਜ ਗ੍ਰਹਿਣ, ਚੰਦਰ ਗ੍ਰਹਿਣ ਇਤਿਆਦਿਕ ਸਮਿਆਂ ਤੇ ਤੀਰਥਾਂ ਤੇ ਜਾ ਕੇ ਪੁੰਨ ਕਰੇ, ਫਿਰ ਪਰਮੇਸ਼ਰ ਜੀ ਰੀਝਦੇ ਨੇ ਤੇ ਆਪ ਜੀ ਬਚਨ ਕਰਨਾ ਕਰਦੇ ਨੇ। ਨਹੀਂ ਭਾਈ, ਕੋਈ ਕਿੰਨਾ ਵੀ ਦਾਨ ਦਿੰਦਾ ਰਹੇ, ਮਨ ਚ ਹੰਕਾਰੀ ਵੱਧਦਾ ਨਾ। ਹਰੀ ਚੰਦ ਦਾਨ ਕਰਿਆ ਜਸ ਲੇਵੈ, 18 ਭਾਰ ਸੋਨੇ ਦੇ ਦਾਨ ਕਰਦਾ ਪਰ ਜਸ ਵਡਿਆਈ ਕਰਾਉਂਦਾ ਸੀ, ਮਨ ਵਿੱਚ ਇੱਛਾ ਬਣੀ ਰਹਿੰਦੀ ਸੀ ਮੇਰਾ ਜਸ ਹੋਵੇ। ਇਸ ਪ੍ਰਕਾਰ ਕੋਈ ਦਾਤਾ ਦਾਨੀ ਹੋ ਜਾਵੇ, ਦਾਤਾ ਨੂੰ ਦੇਣ ਵਾਲਾ ਧਨ ਨੂੰ, ਵਸਤਰਾਂ ਨੂੰ, ਅੰਨ ਨੂੰ ਦਾਨ ਕਰਨ ਵਾਲਾ ਤੇ ਕੀਤਾ ਪੁੰਨ, ਪੁਰਬੀਆਂ ਤੇ ਜਾ ਕਰਕੇ ਤੀਰਥਾਂ ਤੇ ਪੁੰਨ ਕਰੇ ਤਾਂ ਵੀ ਪਰਮੇਸ਼ਰ ਜੀ ਨਹੀਂ ਰੀਝਦੇ।
1: ਨਾ ਭੀਜੈ ਬਾਹਰ ਬੈਠਿਆ ਸੁਣ।
0: ਤੇ ਮਹਾਰਾਜ, ਮੋਹ ਦੇ ਬੰਧਨ ਤੋੜਨ ਵਾਸਤੇ ਘਰ ਛੱਡ ਕੇ ਬਾਹਰ ਜੰਗਲਾਂ ਵਿੱਚ ਜਾ ਕੇ ਬੈਠੀਏ, ਸੁੰਨ ਸਮਾਧੀਆਂ ਲਾ ਲਈਏ, ਫਿਰ ਪਰਮੇਸ਼ਰ ਜੀ ਰੀਝ ਪੈਣਗੇ। ਤੇ ਗੁਰਦੇਵ ਪਿਤਾ ਜੀ ਭਰਮਾਂ ਦਾ ਖੰਡਨ ਕਰਦਿਆਂ ਬਚਨ ਕਰਦੇ ਨੇ, ਨਹੀਂ ਭਾਈ, ਘਰ ਛੱਡ ਕੇ ਬਾਹਰ ਜਾ ਕੇ ਬੈਠੇ ਰਹੀਏ ਤਾਂ ਵੀ ਪਰਮੇਸ਼ਰ ਜੀ ਨਹੀਂ ਰੀਝਦੇ, ਸੁੰਨ ਸਮਾਧੀਆਂ ਲਾ ਲਈਏ ਤਾਂ ਵੀ ਪਰਮੇਸ਼ਰ ਜੀ ਨਹੀਂ ਰੀਝਦੇ। ਪੰਜਵੇਂ ਜਾਮੇ ਵਿੱਚ ਬਚਨ ਕੀਤੇ ਨੇ ਨਾ ਜੀ, ਹਿਰਦੈ ਨਾਮ ਵਸਾਏ ਹੋ, ਘਰ ਬੈਠੇ ਗੁਰੂ ਧਿਆਏ ਹੋ, ਘਰੇ ਬੈਠੇ ਹੀ ਜਪਣਾ ਕਰੋ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਖਾਵੰਦਿਆਂ ਪੈ ਨੰਦਿਆਂ ਵਿੱਚੇ ਹੋਵੇ ਮੁਕਤੇ, ਸਤਿਗੁਰੂ ਜੀ ਦੀ ਨਿਰਮਲ ਯੋਗਤ ਹੈ। ਤੇ ਜੇ ਕੋਈ ਘਰੋਂ ਬਾਹਰ ਬੈਠਾ ਰਹੇ, ਸੁੰਨ ਸਮਾਧੀਆਂ ਲਾ ਬੈਠੇ ਤੇ ਪਰਮੇਸ਼ਰ ਜੀ ਨਹੀਂ ਰੀਝਦੇ।
1: ਨਾ ਭੀਜੈ ਭੇੜ ਮਰਹੇ ਪਿੜ ਸੂਰ।
0: ਮਹਾਰਾਜ, ਲੋਕੀ ਆਪਣੇ ਰਾਜ ਦੀਆਂ ਹੱਦਾਂ ਸਰਹੱਦਾਂ ਨੂੰ ਵਧਾਉਣ ਵਾਸਤੇ ਦੂਜਿਆਂ ਤੇ ਹਮਲੇ ਕਰਦੇ ਨੇ, ਯੁੱਧ ਭੂਮੀ 'ਚ ਲੜ ਮਰਦੇ ਨੇ ਤੇ ਦੁਨੀਆਂ 'ਚ ਬੜਾ ਜਸ ਹੁੰਦਾ ਕਿ ਫਲਾਣਾ ਸੂਰਮਾ ਬੜੀ ਦਲੇਰੀ ਨਾਲ ਲੜਿਆ। ਇਵੇਂ ਰਾਜ ਭਾਗ ਦੀ ਪ੍ਰਾਪਤੀ ਵਾਸਤੇ ਲੜ ਮਰਨਾ, ਐਸੇ ਸੂਰਮਿਆਂ ਦੇ ਉੱਪਰ ਪਰਮੇਸ਼ਰ ਜੀ ਰੀਝਦੇ ਨੇ ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਨਹੀਂ ਭਾਈ, ਭੇੜ ਮਰਹੇ, ਜਿਹੜੇ ਯੁੱਧ ਭੂਮੀ ਦੇ ਵਿੱਚ ਭਿੜ ਸੂਰਾ ਭਿੜ ਕਰਕੇ ਡਟ ਕਰਕੇ ਲੜ ਕਰਕੇ ਲੜਦਿਆਂ ਹੋਇਆਂ ਮਰ ਜਾਂਦੇ ਨੇ, ਕੇਵਲ ਤਾਂ ਕੇਵਲ ਰਾਜਾਂ ਦੀਆਂ ਸਰਹੱਦਾਂ ਵਧਾਉਣ ਵਾਸਤੇ, ਉਹਨਾਂ ਦੇ ਉੱਪਰ ਵੀ ਪਰਮੇਸ਼ਰ ਜੀ ਨਹੀਂ ਰੀਝਦੇ।
1: ਨਾ ਭੀਜੈ ਕੇਤੇ ਹੋਵੇ ਧੂੜ।
0: ਤੇ ਮਹਾਰਾਜ, ਕੋਈ ਕਿੰਨਿਆਂ ਦੀ ਚਰਨ ਧੂੜੀ ਹੋ ਰਵੇ, ਸਭਨਾਂ ਅੱਗੇ ਹਾਥੀ ਜੋੜਦਾ ਰਵੇ, ਬਹੁਤੀ ਨਿਮਰਤਾ ਨੂੰ ਧਾਰਨ ਕਰੇ, ਗਰੀਬੀ ਨੂੰ ਧਾਰਨ ਕਰੇ, ਫਿਰ ਤਾਂ ਪਰਮੇਸ਼ਰ ਜੀ ਰੀਝਦੇ ਹੋਣਗੇ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਜਿਹੜਾ ਨਾਮ ਤੋਂ ਸੱਖਣਾ ਨਾਮ ਤੋਂ ਹੀਣਾ ਨਾ, ਉਹ ਕਿੰਨਿਆਂ ਦੀ ਚਰਨ ਧੂੜ ਹੋ ਜਾਵੇ, ਕਿੰਨਿਆਂ ਅੱਗੇ ਮੱਥੇ ਟੇਕਦਾ ਫਿਰੇ, ਨਮਸਕਾਰਾਂ ਕਰੇ, ਨਿਮਰਤਾ ਧਾਰਨ ਕਰੇ, ਜੇ ਨਾਮ ਤੋਂ ਹੀਣਾ ਹੈ ਤੇ ਕਿੰਨਿਆਂ ਦੇ ਅੱਗੇ ਨਿਭ ਕੇ ਚਰਨ ਧੂੜ ਹੋ ਕੇ ਵੀ ਪਰਮੇਸ਼ਰ ਜੀ ਦੀ ਪ੍ਰਸੰਨਤਾ ਨਹੀਂ ਪਾਉਂਦਾ, ਤਾਂ ਵੀ ਪਰਮੇਸ਼ਰ ਜੀ ਤੇ ਇਸ ਦੇ ਉੱਪਰ ਨਹੀਂ ਰੀਝਦੇ ਹਨ।
1: ਲੇਖਾ ਲਿਖੀਐ ਮਨ ਕੈ ਭਾਏ।
0: ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਸਭਨਾ ਕਾ ਦਰ ਲੇਖਾ ਹੋਏ, ਸਾਰਿਆਂ ਦਾ ਵਾਹਿਗੁਰੂ ਜੀ ਦੇ ਦਰ ਤੇ ਲੇਖਾ ਹੁੰਦਾ ਹੈ, ਤੇ ਜਿਹੋ ਜਿਹੋ ਜੀ ਕਿਸੇ ਦੀ ਮਨ ਦੀ ਭਾਵਨਾ ਨਾ, ਉਹ ਜੇ ਉਸਦੇ ਲੇਖੇ ਨੂੰ ਲਿਖਿਆ ਜਾਂਦਾ, ਉਹ ਲੇਖਾ ਫਿਰ ਧਰਮ ਰਾਜੇ ਦੀ ਦਰਗਾਹ ਦੇ ਵਿੱਚ, ਧਰਮ ਰਾਜੇ ਦੇ ਦਰਬਾਰ ਦੇ ਵਿੱਚ ਪੇਸ਼ ਹੁੰਦਾ ਹੈ। ਇਸ ਪ੍ਰਕਾਰ ਤੀਰਥਾਂ ਤੇ ਭਵਨ ਵਾਲੇ, ਦੂਸਰਿਆਂ ਦੇ ਅੱਗੇ ਨਿਮਰਤਾ ਰੱਖਣ ਵਾਲੇ, ਰਾਗਾਂ ਦੇ ਗਵਈਏ ਗਾਉਣ ਵਾਲੇ, ਇਸੇ ਪ੍ਰਕਾਰ ਵੇਦਾਂ ਦੇ ਉਚਾਰਨ ਵਾਲੇ, ਯੋਗ ਮਤ ਨੂੰ ਧਾਰਨ ਕਰਨ ਵਾਲੇ, ਕੇਵਲ ਤਾਂ ਕੇਵਲ ਗਿਆਨ ਦਾ ਕਥਨ ਕਰਨ ਵਾਲੇ, ਆਪ ਧਾਰਨ ਨਾ ਕਰਨ ਵਾਲੇ, ਮਨ ਦੇ ਵਿੱਚ ਸੋਗ ਹੀ ਧਾਰਨ ਕਰੀ ਫਿਰਨ ਵਾਲੇ, ਰੂਪ ਮਾਲ ਦੇ ਧਾਰਨੀ ਹੋਣ ਵਾਲੇ, ਤੀਰਥਾਂ ਦੇ ਕੰਢਿਆਂ ਤੇ ਨਦੀਆਂ ਦਰਿਆਵਾਂ ਤੇ ਭਰਮਣ ਵਾਲੇ, ਦਿਗੰਬਰ ਰਹਿਣ ਵਾਲੇ ਤੇ ਨਦੀਆਂ ਵਿੱਚ ਤੀਰਥਾਂ ਵਿੱਚ ਨਹਾਉਣ ਵਾਲੇ, ਪੁੰਨ ਦਾਨ ਕਰਨ ਵਾਲੇ ਤੇ ਘਰ ਛੱਡ ਕੇ ਬਾਹਰ ਬੈਠਣ ਵਾਲੇ, ਸੁੰਨ ਸਮਾਧੀਆਂ ਲਾਉਣ ਵਾਲੇ ਤੇ ਲੜ ਕੇ ਮਰ ਜਾਣ ਵਾਲੇ, ਸਤਿਗੁਰੂ ਜੀ ਬਚਨ ਕਰਦੇ ਨੇ, ਜਿਹੋ ਜਿਹੀ ਕਿਸੇ ਦੀ ਮਨ ਦੀ ਭਾਵਨਾ ਹੁੰਦੀ ਉਹੋ ਜਿਹਾ ਹੀ ਲੇਖਾ ਲਿਖਿਆ ਜਾਂਦਾ ਤੇ ਦਰਗਾਹ ਵਿੱਚ ਜਾ ਕੇ ਸਾਰਿਆਂ ਨੂੰ ਹੀ ਲੇਖਾ ਦੇਣਾ ਪੈਂਦਾ। ਇਹਨਾਂ ਕਰਮਾਂ ਕਰਕੇ ਵੀ ਲੇਖੇ ਤੋਂ ਜੀਵ ਨਹੀਂ ਛੁੱਟਦੇ ਹਨ।
1: ਨਾਨਕ ਭੀਜੈ ਸਾਚੈ ਨਾਏ।
0: ਮਹਾਰਾਜ, ਫਿਰ ਕਿਰਪਾਲਤਾ ਕਰਕੇ ਦੱਸੋ ਲੇਖੇ ਤੋਂ ਕਿਵੇਂ ਛੁੱਟੀਦਾ, ਕਿਰਪਾਲਤਾ ਕਰਕੇ ਦੱਸੋ ਪਰਮੇਸ਼ਰ ਜੀ ਕਿਵੇਂ ਰੀਝਦੇ ਨੇ। ਤੇ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਉਪਦੇਸ਼ ਦਿੰਦੇ ਨੇ, ਭਾਈ ਭੀਜੈ, ਵਾਹਿਗੁਰੂ ਜੀ ਭੇਜਦੇ ਨੇ, ਵਾਹਿਗੁਰੂ ਜੀ ਰੀਝਦੇ ਨੇ, ਵਾਹਿਗੁਰੂ ਜੀ ਪ੍ਰਸੰਨ ਹੁੰਦੇ ਨੇ, ਕਿਰਪਾਲੂ ਦਇਆਲੂ ਹੋ ਜਾਂਦੇ ਨੇ, ਸਾਚੈ ਨਾਏ, ਸੱਚੇ ਨਾਮ ਦਾ ਸਿਮਰਨ ਕਰਨੇ ਕਰਕੇ। ਜਿਹੜੇ ਸਾਰਿਆਂ ਕਰਮ ਕਾਂਡਾਂ ਵਿੱਚ ਨਹੀਂ ਰੀਝਦੇ ਤੇ ਪ੍ਰੇਮ ਭਾਵਨਾ ਨਾਲ ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ, ਨਾਮ ਨੂੰ ਜਪਣ ਵਾਲਿਆਂ ਤੇ, ਨਾਮ ਦੇ ਰਸੀਆਂ ਤੇ, ਅਭਿਆਸੀਆਂ ਤੇ, ਚੌਂਕੜੇ ਮਾਰਨ ਵਾਲਿਆਂ ਤੇ, ਵਿਕਾਰਾਂ ਦਾ ਤਿਆਗ ਕਰਨੇ ਵਾਲਿਆਂ ਤੇ, ਬੱਜਰ ਕੁਰੈਤਾਂ ਨੂੰ ਛੱਡਣ ਵਾਲਿਆਂ ਤੇ, ਸਤਿਗੁਰੂ ਜੀ ਦੀ ਆਗਿਆ ਵਿੱਚ ਰਹਿਣੇ ਵਾਲਿਆਂ ਤੇ, ਜੋ ਭਾਣੇ ਵਿੱਚ ਰਹਿ ਕਰਕੇ ਬੰਦਗੀ ਕਰਦੇ, ਸਿਮਰਨ ਕਰਦੇ ਨੇ ਨਾ, ਉਹਨਾਂ ਦੇ ਉੱਪਰ ਪਰਮੇਸ਼ਰ ਜੀ ਬਹੁਤੇ ਰੀਝਦੇ ਨੇ। ਸੱਚੇ ਨਾਮ ਦਾ ਸਿਮਰਨ ਕਰਕੇ ਪਰਮੇਸ਼ਰ ਜੀ ਰੀਝਦੇ ਪ੍ਰਸੰਨ ਹੁੰਦੇ ਹਨ।
1: ਮਹੱਲਾ ਪਹਿਲਾ।
0: ਫਿਰ ਬੇਨਤੀ ਕਰ ਦਿੱਤੀ ਸੱਚੇ ਪਾਤਸ਼ਾਹ, ਦੁਨੀਆਂ ਦੇ ਅੰਦਰ ਨੌ ਪ੍ਰਕਾਰ ਦੇ ਵਿਆਕਰਨ ਸੁਣੀਦੇ ਨੇ, ਕਿੰਨੇ ਵਿਆਕਰਨਾਂ ਦੀ ਵਿਚਾਰ ਕਰਦੇ ਨੇ, ਕਿੰਨੇ ਛੇ ਸ਼ਾਸਤਰਾਂ ਦੀ ਵਿਚਾਰ ਕਰਦੇ ਨੇ ਮਹਾਰਾਜ। ਇਸ ਪ੍ਰਕਾਰ ਕਿੰਨੇ ਹੀ 18 ਪੁਰਬਾਂ ਵਾਲੇ ਮਹਾਭਾਰਤ ਨੂੰ ਪੜ੍ਹਦੇ ਨੇ ਮਹਾਰਾਜ। ਕੀ ਇਹਨਾਂ ਦੇ ਪੜ੍ਹਨੇ ਦੇ ਨਾਲ ਪ੍ਰਾਪਤੀ ਹੋ ਜਾਂਦੀ ਹੈ? ਤੇ ਹਜ਼ੂਰ ਫਰਮਾਉਂਦੇ ਹਨ,
1: ਨਵ ਛੇ ਖਟਕਾ ਕਰੇ ਵਿਚਾਰ।
0: ਭਾਈ ਭਾਵੇਂ ਕੋਈ ਨਵ ਨੌ ਪ੍ਰਕਾਰ ਦੇ ਵਿਆਕਰਨਾਂ ਦਾ ਵੀ ਵਿਚਾਰ ਕਰਦਾ ਰਹੇ। ਪਾਣਿਨੀ ਮੁਨੀ ਹੋਇਆ ਨਾ ਵਿਆਕਰਨ ਬੜਾ ਮਹਿੰਗਾ ਰਚਿਆ, ਪਰ ਹੰਕਾਰ ਸੀ ਮੈਂ ਚੰਗਾ ਵਿਆਕਰਨ ਰਚਿਆ। ਹੰਕਾਰ ਸੀ ਆਪਣੀ ਕੁੱਲੀ ਦਾ, ਮੈਂ ਆਸ਼ਰਮ ਦਾ ਮਾਲਕ ਹਾਂ। ਪ੍ਰੇਤ ਦੀ ਜੂਨੇ ਪਿਆ ਸੀ। ਗੁਰੂ ਨਾਨਕ ਦੇਵ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਦੇ ਪਾਸੋਂ ਕੀਰਤਨ ਕਰਵਾ ਕੇ ਤੇ ਇਸ ਦੀ ਰੂਹ ਨੂੰ ਜੋ ਪ੍ਰੇਤ ਬਣ ਚੁੱਕੀ ਸੀ, ਪ੍ਰੇਤ ਜੂਨ ਵਿੱਚ ਜੋ ਪੈ ਚੁੱਕੀ ਸੀ, ਸਤਿਗੁਰੂ ਜੀ ਨੇ ਉਧਾਰ ਕੀਤਾ ਸੀ। ਸੋ ਬਚਨ ਕਰਦੇ ਨੇ ਕੋਈ ਨੌ ਪ੍ਰਕਾਰ ਦੇ ਵਿਆਕਰਣਾਂ ਦੀ ਵਿਚਾਰ ਵੀ ਕਰ ਲਵੇ, ਛੇ ਜਿਹੜੇ ਛੇ ਸ਼ਾਸਤਰ ਨੇ ਉਹਨਾਂ ਨੂੰ ਵੀ ਪੜ੍ਹਦਾ ਰਵੇ। ਖੱਟ ਵੇਦ ਵਿਦਿਆ ਨੂੰ ਪੜ੍ਹਨ ਦੇ ਜਿਹੜੇ ਨਿਰੁਕਤ ਪਿੰਗਲ ਵਿਆਕਰਣ ਇਤਿਆਦਿਕ ਛੇ ਅੰਗ ਕਹੇ ਜਾਂਦੇ ਨੇ, ਕਰੇ ਵਿਚਾਰ ਉਹਨਾਂ ਜੋਤਿਸ਼ ਇਤਿਆਦਿਕ ਦੇ ਛੇ ਗੁਣਾਂ ਦੀ ਵਿਚਾਰ ਵੀ ਕਰਦਾ ਰਵੇ।
1: ਤਿੰਨ ਉਚਰੈ ਭਾਰ ਅਠਾਰ।
0: ਭਾਰ ਦਾ ਅਰਥ ਹੈ ਪੁਰਬ, 18 ਜਿਸ ਦੇ ਪੁਰਬ ਨੇ, ਉਸ 18 ਪੁਰਬਾਂ ਵਾਲੇ ਮਹਾਭਾਰਤ ਨੂੰ ਕੋਈ ਰਾਤ ਦਿਨ ਵੀ ਉਚਾਰਦਾ ਰਹੇ।
1: ਤਿੰਨ ਪੀ ਅੰਤ ਨਾ ਪਾਇਆ ਤੋਹੇ।
0: ਭਾਈ ਤਿਸ ਨੇ ਵੀ ਤਿਸ ਪਰਮੇਸ਼ਰ ਜੀ ਦਾ ਅੰਤ ਨਹੀਂ ਪਾਇਆ। ਹੇ ਵਾਹਿਗੁਰੂ ਜੀ, ਤਿਸ ਨੇ ਵੀ ਆਪ ਜੀ ਦਾ ਅੰਤ ਨਹੀਂ ਪਾਇਆ ਹੈ।
1: ਨਾਮ ਬਿਹੂਣ ਮੁਕਤ ਕਿਉਂ ਹੋਏ।
0: ਜਿਹੜੇ ਨਾਮ ਤੋਂ ਬਿਹੂਣੇ ਨੇ, ਨਾਮ ਤੋਂ ਖਾਲੀ ਨੇ, ਨਾਮ ਤੋਂ ਸੁੰਨੇ ਨੇ, ਨਾਮ ਤੋਂ ਸਖਣੇ ਨੇ, ਨਾਮ ਤੋਂ ਵਿਰਵੇ ਨੇ, ਪੜ੍ਹਦੇ ਰਹਿਣ ਸਾਰੀ ਜ਼ਿੰਦਗੀ ਮਹਾਭਾਰਤ ਨੂੰ, ਪੜ੍ਹਦੇ ਰਹਿਣ ਛੇ ਸ਼ਸਤਰਾਂ ਨੂੰ, ਵਿਚਾਰਦੇ ਰਹਿਣ ਵਿਆਕਰਣਾਂ ਨੂੰ ਤੇ ਵਿਦਿਆ ਦੇ ਛੇ ਅੰਗਾਂ ਨੂੰ, ਸਤਿਗੁਰੂ ਜੀ ਬਚਨ ਕਰਦੇ ਨੇ, ਜਦੋਂ ਨਾਮ ਤੋਂ ਹੀਣੇ ਨੇ ਫਿਰ ਮੁਕਤ ਕਿਵੇਂ ਹੋ ਸਕਦੇ ਨੇ? ਅਰਥਾਤ ਨਾਮ ਤੋਂ ਬਿਨਾਂ ਕਿਸੇ ਦੀ ਵੀ ਮੁਕਤੀ ਨਹੀਂ ਹੈ। ਸੋਧਤ ਸੋਧਤ ਸੋਧ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ।
1: ਨਾਭ ਵਸਤ ਬ੍ਰਹਮ ਅੰਤ ਨਾ ਜਾਣਿਆ।
0: ਨਾਭ ਕਮਲ ਤੇ ਬ੍ਰਹਮਾ ਉਪਜਾ, ਵੇਦ ਪੜ੍ਹੈ ਮੁਖ ਕੰਠ ਸਵਾਰ। ਵਿਸ਼ਨੂੰ ਜੀ ਦੀ ਨਾਭੀ ਦੇ ਵਿੱਚੋਂ ਕਮਲ ਫੁੱਲ ਹੋ ਗਿਆ ਨਾ, ਇਹ ਜਿਹੜਾ ਵਸਤ ਹੈ ਸਾਧ ਸੰਗਤ ਜੀ, ਇਹ ਸਵਰਣੀ ਅੱਖਰ ਹੈ। ਸੰਸਕ੍ਰਿਤ ਦੇ ਵਿੱਚ ਸ਼ਬਦ ਹੈ ਵਸਦ, ਉਸ ਦਾ ਸਵਰਣੀ ਅੱਖਰ ਹੈ ਵਸਤ ਭਾਸ਼ਾ ਦੇ ਵਿੱਚ, ਤੇ ਵਸਤ ਦਾ ਅਰਥ ਹੈ ਵਿਸ਼ਨੂੰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਨਾਭ ਵਸਤ, ਵਿਸ਼ਨੂੰ ਜੀ ਦੀ ਨਾਭੀ ਦੇ ਵਿੱਚੋਂ ਕਮਲ ਫੁੱਲ ਪੈਦਾ ਹੋਇਆ। ਬ੍ਰਹਮੈ ਅੰਤ ਨਾ ਜਾਣਿਆ, ਬ੍ਰਹਮੇ ਨੇ ਜਦੋਂ ਵੇਖਿਆ ਉਸ ਨਾਭ ਕਮਲ ਦੇ ਉੱਪਰ, ਕਮਲ ਦੇ ਫੁੱਲ ਦੇ ਉੱਪਰ ਬ੍ਰਹਮਾ ਪ੍ਰਗਟ ਹੋਇਆ ਨਾ, ਤੇ ਮਨ ਵਿੱਚ ਵਿਚਾਰ ਆਇਆ ਮੇਰਾ ਇਹ ਜਨਮਦਾਤਾ ਇਸ ਤੋਂ ਪੈਦਾ ਹੋਇਆ। ਹੰਕਾਰ ਵਿੱਚ ਲੱਤ ਮਾਰੀ, ਇਹ ਕਵਲ ਫੁੱਲ ਕੌਣ ਹੈ ਮੈਨੂੰ ਪੈਦਾ ਕਰਨ ਵਾਲਾ? ਜਦੋਂ ਲੱਤ ਮਾਰੀ ਕਵਲ ਫੁੱਲ ਤੇ ਡਿੱਗਾ, ਉਸਦੀ ਡੰਡੀ ਵਿੱਚ ਹੀ ਡਿੱਗ ਗਿਆ। ਇਸ ਪ੍ਰਕਾਰ 18 ਯੁੱਗ ਭਵੰਟਣੀਆਂ ਖਾਂਦੇ ਬ੍ਰਹਮਾ ਜੀ ਥੱਲੇ ਨੂੰ ਡੰਡੀ ਦੇ ਵਿੱਚ ਹੀ ਭਰਮਦੇ ਰਹੇ, ਥੱਲੇ ਨੂੰ ਆਉਂਦੇ ਰਹੇ, ਪਰ ਇਸ ਵੇਲੇ ਅੰਤ ਨਾ ਪਾ ਸਕਿਆ, ਨਾਭੀ ਤੱਕ ਵੀ ਨਾ ਪੁੱਜ ਸਕੇ ਡੰਡੀ ਦੇ ਵਿੱਚੋਂ। ਫਿਰ ਆਵਾਜ਼ ਆਈ, ਬ੍ਰਹਮਾ ਤਪ ਕਰ, ਤਪ ਕਰ, ਤਪ ਕਰ। 18 ਯੁੱਗ ਤਪ ਕੀਤਾ, ਤਪ ਜਦੋਂ ਕਰਨਾ ਸ਼ੁਰੂ ਕੀਤਾ, ਤਪ ਦੇ ਪ੍ਰਭਾਵ ਦੇ ਨਾਲ 18 ਯੁੱਗ ਉੱਪਰ ਨੂੰ ਗਏ, ਫਿਰ ਕਮਲ ਫੁੱਲ ਦੇ ਉੱਪਰ ਪ੍ਰਗਟ ਹੋਏ। ਸੋ ਬਚਨ ਕਰਦੇ ਨੇ 36 ਯੁੱਗ ਕਮਲ ਦੀ ਨਾਲ ਵਿੱਚ ਹੀ ਭਰਮਦੇ ਰਹੇ, ਪਰ ਕਮਲ ਦੀ ਨਾਲ ਦਾ ਹੀ ਅੰਤ ਬ੍ਰਹਮਾ ਜੀ ਤੋਂ ਨਾ ਜਾਣਿਆ ਗਿਆ।
1: ਗੁਰਮੁਖ ਨਾਨਕ ਨਾਮ ਪਛਾਣੇ।
0: ਭਾਈ ਜੇ ਬ੍ਰਹਮੇ ਜੀ ਵਰਗੇ ਤਿਸ ਦੀ ਰਚਨਾ ਦੇ ਕਮਲ ਦੀ ਨਾਲੀ ਦਾ ਅੰਤ ਨਹੀਂ ਪਾ ਸਕੇ, ਤੇ ਕੋਈ ਜੀਵ ਪਰਮੇਸ਼ਰ ਜੀ ਦਾ ਅੰਤ ਕਿਵੇਂ ਪਾ ਸਕਦਾ? ਅਰਥਾਤ ਨਹੀਂ ਪਾ ਸਕਦਾ। ਮਹਾਰਾਜ ਫਿਰ ਤਿਸ ਪਰਮੇਸ਼ਰ ਜੀ ਨੂੰ ਕਿਵੇਂ ਜਾਣੀਏ? ਤੇ ਸਤਿਗੁਰੂ ਜੀ ਫਰਮਾਵਣਾ ਕਰਦੇ ਨੇ, ਭਾਈ ਗੁਰਮੁਖ ਨਾਨਕ, ਜਿਨ੍ਹਾਂ ਨੇ ਪੂਰੇ ਸਤਿਗੁਰੂ ਸਮਰੱਥ ਸਤਿਗੁਰੂ ਜੀ ਦੇ ਪਾਸੋਂ ਨਾਮ ਨੂੰ ਲੈ ਕਰਕੇ ਜਪਿਆ, ਸਿਮਰਿਆ, ਅਰਾਧਿਆ, ਭਜਨ ਕੀਤਾ ਨਾ, ਨਾਮ ਪਛਾਣਿਆ, ਨਾਮ ਦੇ ਜਪ ਸਦਕਾ ਉਹਨਾਂ ਗੁਰਮੁਖਾਂ ਨੇ ਪਰਮੇਸ਼ਰ ਜੀ ਨੂੰ ਹਿਰਦੇ ਦੇ ਅੰਦਰ ਹੀ ਵੱਸਦਿਆਂ ਪਛਾਣ ਲਿਆ ਕਿ ਪਰਮੇਸ਼ਰ ਜੀ ਹਿਰਦੇ ਦੇ ਅੰਦਰ ਹੀ ਵੱਸ ਰਹੇ ਹਨ।
1: ਪੌੜੀ
0: ਜੋ ਪ੍ਰਵਚਨ ਆਇਆ ਸੀ ਸਾਰੰਗ ਕੀ ਵਾਰ ਮਹੱਲਾ ਚੌਥਾ, ਤੇ ਬੇਨਤੀ ਕੀਤੀ ਸੀ ਵਾਰ ਜਿਹੜੀਆਂ ਪੌੜੀਆਂ ਨੇ ਸਾਰੀਆਂ ਚੌਥੇ ਪਾਤਸ਼ਾਹ ਦੀਆਂ ਨੇ। ਸੋ ਚੌਥੇ ਪਾਤਸ਼ਾਹ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੈ ਧਾਰਿਆ। ਸਤਿਗੁਰ ਦੇਵ ਪਿਤਾ ਜੀ ਪੌੜੀ ਛੰਦ ਰਾਹੀ ਵਾਹਿਗੁਰੂ ਜੀ ਦਾ ਜਸ ਉਚਾਰਦੇ ਹਨ।
1: ਆਪੇ ਆਪ ਨਿਰੰਜਨਾ
0: ਬੇਨਤੀ ਕੀਤੀ ਸੀ ਜਗਿਆਸੂ ਜਨਾਂ ਨੇ, ਮਹਾਰਾਜ ਇਸ ਸੰਸਾਰ ਨੂੰ ਕਿਸਨੇ ਪੈਦਾ ਕੀਤਾ ਹੈ, ਮਹਾਰਾਜ ਸਾਰੇ ਜਗਤ ਦੇ ਜੀਵਾਂ ਦੀ ਪਾਲਣਾ ਕੌਣ ਕਰਦਾ ਹੈ, ਤੇ ਮਹਾਰਾਜ ਇਹ ਜਗਤ ਦੇ ਜੀਵ ਮੋਹ ਮਾਇਆ ਵਿੱਚ ਭੁੱਲ ਕਿਵੇਂ ਗਏ। ਸਤਿਗੁਰੂ ਜੀ ਸਵਾਲਾਂ ਦਾ ਜਵਾਬ ਦਿੰਦੇ ਨੇ। ਆਪੇ ਆਪ ਨਿਰੰਜਨਾ, ਨਿਰੰਜਨਾ ਨਿਰਅੰਜਨਾ ਮਾਇਆ ਕਾਲਖ ਮਾਇਆ ਚਿੱਕੜ ਤੋਂ ਰਹਿਤ ਜੋ ਪਰਮੇਸ਼ਰ ਜੀ ਨੇ ਉਹ ਆਪਣੇ ਆਪ ਤੋਂ ਪ੍ਰਗਟ ਹੋਏ ਨੇ। ਨਾ ਤਿਸ ਮਾਏ ਨਾ ਬਾਪ ਕਿਨ ਤੂੰ ਜਾਇਆ, ਸੁਤੇ ਸਿੱਧ ਪ੍ਰਕਾਸ਼ ਸਹਿ ਭੰਗ ਸੁਤੇ ਸਰੂਪ ਹਨ।
1: ਆਪੇ ਆਪ ਨਿਰੰਜਨਾ ਜਿਨ ਆਪ ਉਪਾਇਆ,
0: ਭਾਈ ਐਸੇ ਨੇ ਪਰਮੇਸ਼ਰ ਜੀ ਜਿਨ ਜਿਸ ਪਰਮੇਸ਼ਰ ਜੀ ਨੇ ਆਪ ਆਪਣੇ ਸਰੂਪ ਤੋਂ ਉਪਾਇਆ, ਆਪਣੇ ਸਰੂਪ ਰੂਪ ਤੋਂ ਆਪਣੇ ਆਪ ਤੋਂ ਸਾਰੇ ਸੰਸਾਰ ਨੂੰ ਸੰਸਾਰ ਦੇ ਜੀਵਾਂ ਨੂੰ ਉਪਾਇਆ ਪ੍ਰਗਟ ਕੀਤਾ ਹੈ।
1: ਆਪੇ ਖੇਲ ਰਚਾਇਓ ਨ ਸਭ ਜਗਤ ਸਬਾਇਆ,
0: ਪਰਮੇਸ਼ਰ ਜੀ ਨੇ ਆਪੇ ਹੀ ਸਿਵ ਸ਼ਕਤੀ ਦਾ ਈਸ਼ਰ ਤੇ ਮਾਇਆ ਦਾ ਖੇਲ ਇਹ ਜਗਤ ਰਚਾਇਆ ਹੈ। ਮੌਲਾ ਖੇਲ ਕਰੇ ਸਭ ਆਪੇ, ਇੱਕ ਕੱਢੇ ਇੱਕ ਲਹਿਰ ਵਿਆਪੇ, ਮੈਂ ਹਾਂ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸਾ। ਇਹ ਜਗਤ ਰੂਪੀ ਤਮਾਸ਼ਾ ਜਗਤ ਰੂਪੀ ਖੇਡ ਪਰਮੇਸ਼ਰ ਜੀ ਨੇ ਆਪ ਹੀ ਰਚਾਈ, ਉਹਨ ਰਚੀ ਬਣਾਈ ਹੈ। ਸਭ ਜਗਤ ਸਬਾਇਆ ਤੇ ਸਾਰੇ ਜਗਤ ਦੇ ਸਬਾਇਆ ਜਿੰਨੇ ਵੀ ਸਾਰੇ ਸਮੁੱਚੇ ਜੀਵ ਨੇ ਸਾਰਿਆਂ ਨੂੰ ਆਪ ਇਸ ਤਰ੍ਹਾਂ ਸਿਰ ਧੰਦੇ ਲਾਏ ਦਾ, ਜੀਵਾਂ ਦੀ ਪਰਾਰਬਧ ਦੇ ਅਨੁਸਾਰ ਧੰਦਿਆਂ ਵਿੱਚ ਲਾਇਆ ਹੈ ਸਾਰਿਆਂ ਨੂੰ।
1: ਤ੍ਰੈ ਗੁਣ ਆਪ ਸਿਰਜੇ ਹਨ ਮਾਇਆ ਮੋਹ ਵਧਾਇਆ,
0: ਤਿੰਨਾਂ ਗੁਣਾਂ ਵਾਲੀ ਮਾਇਆ ਦੀ ਸਿਰਜਣਾ ਵੀ ਪਰਮੇਸ਼ਰ ਜੀ ਨੇ ਆਪ ਕੀਤੀ ਹੈ। ਰਜੋ ਗੁਣ, ਤਮੋ ਗੁਣ, ਸਤੋ ਗੁਣ ਇਹ ਤਿੰਨ ਗੁਣ ਮਾਇਆ ਦੇ ਨੇ ਤੇ ਆਪ ਹੀ ਜੀਵਾਂ ਦੇ ਮਨਾਂ ਦੇ ਅੰਦਰ ਉਹਨਾਂ ਦੀ ਪਰਾਰਬਧ ਦੇ ਅਨੁਸਾਰ ਮਾਇਆ ਦਾ ਮੋਹ ਪਰਮੇਸ਼ਰ ਜੀ ਨੇ ਵਧਾਇਆ ਹੋਇਆ ਹੈ।
1: ਗੁਰ ਪ੍ਰਸਾਦੀ ਉਬਰ ਜਿਨ ਪਹਾੜਾ ਪਹਾਇਆ,
0: ਮਹਾਰਾਜ ਇਹ ਜੋ ਹਿਰਦਿਆਂ ਦੇ ਵਿੱਚ ਵਧਿਆ ਹੋਇਆ ਮਾਇਆ ਦਾ ਮੋਹ ਹੈ, ਇਸ ਮੋਹ ਚੋਂ ਕੋਈ ਉਭਰਿਆ ਵੀ ਹੈ, ਕੋਈ ਬਚਿਆ ਵੀ ਹੈ, ਤੇ ਗੁਰਦੇਵ ਜੀ ਫਰਮਾਉਂਦੇ ਨੇ ਗੁਰ ਪ੍ਰਸਾਦੀ ਭਾਈ ਪੂਰਿਆ ਸਤਿਗੁਰਾਂ ਦੀ ਕਿਰਪਾ ਦੇ ਨਾਲ, ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿਨ ਕਾ ਲੇਖਾ ਨਿਬੜਿਆ, ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ। ਜਿਨ੍ਹਾਂ ਦੇ ਉੱਪਰ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋ ਗਈ ਨਾ, ਉਹ ਜਨ ਉਭਰਿਆ ਸੰਸਾਰ ਸਾਗਰ ਚੋਂ ਉਭਰਿਆ ਬਚਿਆ ਹੈ, ਜਿਨ ਭਾਣਾ ਪਾਇਆ। ਮਹਾਰਾਜ ਸਤਿਗੁਰੂ ਜੀ ਦੀ ਕਿਰਪਾਲਤਾ ਕਿਹਨਾਂ ਤੇ ਹੋਈ ਹੈ, ਕੌਣ ਉਭਰੇ ਨੇ? ਹਜ਼ੂਰ ਫਰਮਾਉਂਦੇ ਨੇ ਜਿਨ੍ਹਾਂ ਨੂੰ ਪਰਮੇਸ਼ਰ ਜੀ ਦਾ ਭਾਣਾ ਪਿਆਰਾ ਲੱਗਾ ਹੈ, ਦਇਆ ਕਰ ਹੋ ਨਾਨਕ ਗੁਣ ਗਾਵੈ, ਮਿੱਠਾ ਲੱਗਾ ਤੇਰਾ ਭਾਣਾ, ਜਿਹੜੇ ਸਦਾ ਭਾਣੇ 'ਚ ਰਹਿੰਦੇ ਨੇ ਪਰਮੇਸ਼ਰ ਜੀ ਦੇ ਭਾਣੇ 'ਚ ਪ੍ਰਸੰਨ ਰਹਿੰਦੇ ਨੇ ਅਤੇ ਵਾਹਿਗੁਰੂ ਜੀ ਦੇ ਭਾਣੇ 'ਤੇ ਕਦੇ ਕਿੰਤੂ ਨਹੀਂ ਕਰਦੇ, ਉਹ ਪਰਮੇਸ਼ਰ ਜੀ ਨੂੰ ਭਾ ਗਏ ਨੇ, ਉਹਨਾਂ ਦੇ ਉੱਪਰ ਸਤਿਗੁਰੂ ਜੀ ਦੀ ਕਿਰਪਾ ਹੋਈ, ਉਹੀ ਉਹ ਤਰੇ ਹਨ।
1: ਨਾਨਕ ਸੱਚ ਵਰਤਦਾ ਸਭ ਸੱਚ ਸਮਾਇਆ,
0: ਚੌਥੇ ਨਾਨਕ ਅਰਥਾਤ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ, ਭਾਈ ਸੱਚ ਵਰਤਦਾ, ਸੱਚ ਸਰੂਪ ਪਰਮੇਸ਼ਰ ਜੀ ਸਾਰੇ ਜਗਤ ਦੇ ਅੰਦਰ ਵਰਤ ਰਹੇ ਨੇ, ਸੱਚ ਵਰਤਦਾ ਸਾਰੇ ਜੀਵਾਂ ਦੇ ਉੱਪਰ ਭਾਣੇ ਤੇ ਇਸ ਸੱਚੇ ਪਰਮੇਸ਼ਰ ਜੀ ਦੇ ਹੁਕਮ ਦੇ ਅੰਦਰ ਹੀ ਵਰਤਦੇ ਨੇ। ਸਭ ਸੱਚੇ ਸਮਾਇਆ ਤੇ ਸੱਚ ਸਰੂਪ ਪਰਮੇਸ਼ਰ ਜੀ ਸਾਰਿਆਂ ਦੇ ਹਿਰਦਿਆਂ ਦੇ ਅੰਦਰ ਪਰਤਖ ਜੋਤ ਹੋ ਕਰਕੇ ਸਮਾਏ ਹੋਏ ਨੇ। ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ, ਐਸੇ ਨੇ ਪਰਮੇਸ਼ਰ ਜੀ ਜੋ ਆਪਣੇ ਆਪ ਤੋਂ ਪ੍ਰਗਟ ਹੋਏ ਨੇ, ਆਪਣੇ ਆਪ ਤੋਂ ਹੀ ਮਾਇਆ ਨੂੰ ਉਤਪੰਨ ਕਰ ਦਿੱਤਾ ਹੈ। ਇਸੇ ਪ੍ਰਕਾਰ ਸਬਲ ਮਾਇਆ ਤੋਂ ਹੀ ਪਰਮੇਸ਼ਰ ਜੀ ਨੇ ਆਪਣੇ ਹੁਕਮ ਦੁਆਰਾ ਆਪਣੇ ਆਪ ਤੋਂ ਹੀ ਸੰਸਾਰ ਨੂੰ ਪੈਦਾ ਕਰ ਦਿੱਤਾ ਹੈ। ਜਿਹੜੇ ਭਾਣੇ ਵਿੱਚ ਰਹਿੰਦੇ ਨੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਉਹ ਤਰ ਜਾਂਦੇ ਨੇ। ਸੋ ਇਸ ਪ੍ਰਕਾਰ ਪਰਮੇਸ਼ਰ ਜੀ ਆਪ ਸਾਰੇ ਸੰਸਾਰ ਅਤੇ ਸੰਸਾਰ ਦੇ ਜੀਵਾਂ ਦੇ ਅੰਦਰ ਵਸ ਰਹੇ ਨੇ। ਪਰਮੇਸ਼ਰ ਜੀ ਸੰਸਾਰ ਤੋਂ ਵਸਖਰੇ ਨਹੀਂ, ਰਚਨਾ ਕਰਨ ਵਾਲੇ ਵੀ ਆਪ ਤੇ ਰਚਨਾ ਵਿੱਚ ਸਮਾਉਣ ਵਾਲੇ ਵੀ ਆਪ ਤੇ ਸਤਿਗੁਰੂ ਜੀ ਦੇ ਨਾਲ ਮਿਲਣ ਵਾਲੇ ਵੀ ਆਪ ਤੇ ਕਿਰਪਾ ਪ੍ਰਾਪਤ ਕਰਨ ਵਾਲਿਆਂ ਨੂੰ ਕੱਢ ਲੈਣ ਵਾਲੇ ਵੀ ਪਰਮੇਸ਼ਰ ਜੀ, ਸਭ ਕੁਛ ਆਪੇ ਆਪ ਹਨ ਜੀ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਸਾਧ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਹਿਮਾ ਕਰਕੇ ਕੇਵਲ ਤਾਂ ਕੇਵਲ ਨਾਮ ਨੂੰ ਹੀ ਮੁਕਤੀਦਾਤਾ ਜਣਾਇਆ ਹੈ ਤੇ ਬਚਨ ਕਰਨਾ ਕੀਤੇ ਨੇ, ਭਾਈ ਨਾਨਕ ਕਹਿ ਕਰ ਕੇਵਲ ਨਾਮ। ਇੱਥੇ ਕੇਵਲ ਤਾਂ ਕੇਵਲ ਨਾਮ ਪ੍ਰਵਾਨ ਹੈ ਤੇ ਹੁਕਮ ਵੀ ਇਹੀ ਹੋਈ ਹੈ। ਨਾਨਕ ਏਕੋ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਇੱਕੋ ਇੱਕ ਪਰਮੇਸ਼ਰ ਜੀ ਦਾ ਨਾਮ ਜਪਣੇ ਦਾ ਹੁਕਮ ਹੈ। ਇਹ ਹੁਕਮ ਕਿਰਪਾ ਕਰਕੇ ਪੂਰੇ ਸਤਿਗੁਰਾਂ ਨੇ ਜੀਵਾਂ ਦੇ ਤਾਂ ਹੀ ਸਮਝਾਇਆ ਹੈ ਜੀ। ਸਤਿਗੁਰਾਂ ਦੇ ਚਰਣਾਂ ਵਿਖੇ ਬੇਨਤੀਆਂ ਕਰੀਏ ਸੱਚੇ ਸਾਹਿਬ ਜੀ, ਜੋ ਆਪ ਜੀਆਂ ਨੇ ਕਿਰਪਾਲਤਾ ਕਰਕੇ ਸ਼ੰਤ ਦੁਆਰਾ, ਸਲੋਕ ਮਹੱਲੇ ਦੁਆਰਾ, ਮਹੱਲੇ ਦੁਆਰਾ, ਪੌੜੀ ਦੁਆਰਾ, ਮਹਾਰਾਜ ਹਰ ਜਸ ਸਰਵਣ ਕਰਵਾਇਆ, ਜੋ ਕਥਨ ਕਰਵਾਇਆ, ਕਿਰਪਾਲਤਾ ਕਰੋ। ਇਹ ਹਰ ਜਸ ਪਰਮੇਸ਼ਰ ਜੀ ਦੀ ਵਡਿਆਈ, ਵਡਿਆਈ ਦਾ ਭਾਵ, ਮਹਾਰਾਜ ਆਪਣੇ ਉਪਦੇਸ਼ਾਂ ਦਾ ਭਾਵ ਸਾਡਿਆਂ ਮਨਾਂ ਦੇ ਅੰਦਰ ਵਸਾ ਦੇਵੋ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ, ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਕੇ ਕਿਰਤਾਰਥ ਕਰੋ। ਪਿਆਰੀ ਗੁਰਸਿੱਖੀ, ਨਿਤਨੇਮ ਨਾਮ ਦੀ ਸਿਮਰਨ ਦੀ ਪਰਪਕਤਾ ਬਖਸ਼ੋ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਕਿਰਪਾਲਤਾ ਕਰਕੇ ਸਤਿਗੁਰੂ ਦੇਵ ਪਿਤਾ ਅਤੇ ਸਤਿਗੁਰੂ ਜੀ ਦੀ ਸੰਗਤ ਨੇ ਖਿਮਾ ਅੱਗੇ ਵਾਸਤੇ ਸੁਮੱਤ ਬਖਸ਼ਿਸ਼ ਕਰਨੀ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ

निज कर देखियो जगत में को काहू को ना।

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਮਾਲਾ ਰਾਗ ਏਕ ਸੰਗ ਪੰਚ ਬਰੰਗਨ ਸੰਗ ਲਾਪੈ ਆਠੋ ਨੰਦਨ ਪ੍ਰਥਮ ਰਾਗ ਭੈਰੋ ਵੈ ਕਰਹੀ ਪੰਚ ਰਾਗਨੀ ਸੰਗ ਉਚਰਹੀ ਪ੍ਰਥਮ ਭੈਰਵੀ ਬਿਲਾਵਲੀ ਪੁਨ ਆਖੀ ਗਾਵਹ ਬੰਗਲੀ ਪੁਨ ਸਲੇਖੀ ਕੀ ਭਈ ਬਾਰੀ ਏ ਭੈਰੋ ਕੀ ਪਾਛੋ ਨਾਰੀ ਪੰਚਮ ਹਰਗ ਦਿਸਾਗ ਸੁਨਾਵਹੇ ਬੰਗਾਲ ਮਦ ਮਾਧੋ ਗਾਵਹੇ ਲਲਨ ਬਿਲਾਵਲ ਗਾਵਹੀ ਆਪਣੇ

ਦੇ ਚਰਜੀ ਕਲਾ ਰੱਖਣੀ ਜੀ ਮਾਰ।

ਜੀ ਗੁਰੂ ਗੁਰੂ ਨਿਵਾਜ ਅੰਤਰਜਾਮ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਆਪ ਜੀ ਦੇ ਪਾਵਨ ਪਵਿੱਤਰ ਸਥਾਨ ਤੱਕ ਸੱਖਣ ਦਰਬਾਰ ਦੀਆਂ ਹਜ਼ਾਰਾਂ ਵਰਦੇ ਹੋਏ ਕੀਰਤਨ ਦੇ ਸਤਕਾਰ ਜਸ ਨਿਤਾਲ ਬਿੰਤ ਮਾਇਆ ਹਾਜ਼ਰ ਹੋਏ, ਜਿਸ ਖਜ਼ਾਨੇ ਵਿੱਚ ਮਾਇਆ ਹਾਜ਼ਰ ਕੀਤੇ ਸੋ ਸੁਖਜਾਨੇ ਭਰਪੂਰ ਕਰਨਾ, ਨਾਮ ਦਾਨ ਗੁਰਸਿੱਖੀ ਵਾਲਾ ਜੀਵਨ ਵਸਨਾ ਦੇ ਰੁਕਾ ਬਸਨੇ ਆਸਾਮ ਸੰਪੂਰਨ ਕਰਨੇ, ਯਾਤਰਾ ਸਫਲ ਕਰਨੇ। ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ, ਨਾਮ ਸਿਮਰਤੇ ਕਰਾਮ ਕਲੇ ਮਹਲਾ ਤੀਜਾ, ਆਨੰਦ ਕੋ ਅੰਕਾਰ

ਤੋ ਪ੍ਰਸਾਦ ਲਗੁਨ ਰਾਜ ਛੰਦ ਜਲੇ ਹਰੀ ਥਲੇ ਹਰੀ ਉਰੇ ਹਰੀ ਬਨੇ ਹਰੀ ਗਿਰੇ ਹਰੀ ਗੁਫੇ ਹਰੀ ਛਿਤੇ ਹਰੀ ਨਬੇ ਹਰੀ ਇਹਾਂ ਹਰੀ ਉਹਾਂ ਹਰੀ ਜਿਮੀ ਹਰੀ ਜਮਾ ਹਰੀ ਅਲੇ ਹਰੀਆ ਭੇਗ ਹਰੀਆ ਦੋਖ ਹਰੀਆ ਦਵੈਗ ਹਰੀ ਅਕਾਲ ਹਰੀਆ ਪਾਲ ਹਰੀਆ ਛੇਦ ਹਰੀਆ ਭੇਦ ਹਰੀ ਅਜੰਤਰ ਹਰੀਆ ਮੰਤਰ ਹਰੀ ਸੋ ਤੇਜ ਹਰੀਆ ਤੰਤਰ ਹਰੀ ਅਜਾਤ ਹਰੀਆ ਪਾਤ ਹਰੀਆ ਮਿੱਤਰ ਹਰੀਆ ਮਾਤ ਹਰੀ ਅਰੋਗ ਹਰੀਆ ਸ਼ੋਗ ਹਰੀਆ ਭਰਮ ਹਰੀਆ ਕਰਮ ਹਰੀ ਅਜੈ ਹਰੀਆ ਬੈ ਹਰੀਆ ਭੇਦ ਹਰੀਆ ਛੇਦ ਹਰੀ ਅਖੰਡ ਹਰੀਆ ਭੰਡ ਹਰੀਆ ਡੰਡ ਹਰੀ ਪ੍ਰਚੰਡ ਹਰੀ ਅਤੇਵ ਹਰੀਆ ਭੇਵ ਹਰੀਆ ਜੇਵ ਹਰੀਆ ਛੇਵ ਹਰੀ ਭਜੋ ਹਰੀ ਥਪੋ ਹਰੀ ਤਪੋ ਹਰੀ ਜਪੋ ਹਰੀ ਜਲਸਤੂਈ ਥਲਸਤੂਈ ਨਦਿਸਤੂਈ ਨਦਸਤੂਹੀ ਬ੍ਰਿਛਸਤੂਈ ਪਤਸਤੂਈ ਛਿਤਸਤੂਈ ਉਰਧਸਤੂਈ ਭਜਸਤਵੰ ਭਜਸਤਵੰ ਰਟਸਤਵੰ ਠਟਸਤਵੰ ਜਿਮੀ ਤੂਈ ਜਮਾ ਤੂਈ ਮੱਕੀ ਤੂਈ ਮੱਕਾ ਤੂਹੀ ਅਭੂ ਤੂਹੀ ਅਭੈ ਤੂਹੀ ਅਛੂ ਤੂਹੀ ਅਛੈ ਤੂਹੀ ਜਤਸਤੂਹੀ ਬ੍ਰਤਸਤੂਹੀ ਗਤਸਤੂਹੀ ਮਤਸਤੂਹੀ।

ਤੂੰ ਹੀ ਤੂੰ ਹੀ ਤਾ ਪ੍ਰਸਾਦ ਕਬਿਤ ਖੂਕ ਮਲ ਹਰੀ ਗਜ ਗਦ ਹਬੂਦਾਰੀ ਕੇ ਦੋਆ ਮਸਾਨ ਬਾਜ ਕਰੋ ਕਰਤ ਹੈ ਘੁਗੂ ਮਡ ਵਾਸੀ ਲਗੇ ਡੋਲਤ ਉਦਾਸੀ ਮ੍ਰਿਗ ਤਰਵਰ ਸਦੇ ਮੋਨ ਸਦੇ।

ਨਿਮਾਣਿਆ ਤੇ ਮਾਣ ਸਤਿਗੁਰੂ ਨੇ ਤਾਣਿਆ ਕੇ ਤਾਣ ਸਤਿਗੁਰੂ

ਪਵਿੱਤਰ ਹਜੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ

ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਵਿੱਚ ਇਸ ਬੇਈਮਾਨ ਨੇ ਨਿਭਾਉਣਾ ਕੀਤਾ, ਤਾਂ ਕਰਕੇ ਪਿਆਰਿਓ ਇਹਨੂੰ ਕੋ ਕੋ ਕਰਕੇ ਮਾਰਨਾ ਕੀਤਾ। ਬਾਅਦ ਦੇ ਵਿੱਚ ਇਹਦੀ ਛੋਟੀ ਬੱਚੀ ਜਿਹੜੀ ਹੈ ਉਹ ਸ਼ਾਇਦ ਬੱਚੀ ਜਾਂ ਪੋਤਰੀ ਜਾਂ ਨਾਤੀ ਜਿਹੜੀ ਹੈ ਹੁੰਦੇ ਨਾ, ਅਤੇ ਉਹ ਫਿਰ ਸਿੱਖਾਂ ਦੇ ਜਾਂ ਲੁਟੇਰਿਆਂ ਦੇ ਹੱਥ ਦੇ ਵਿੱਚ ਆਈ। ਜਦੋਂ ਬਾਬਾ ਜੀ ਦੇ ਅੱਗੇ ਪੇਸ਼ ਕੀਤਾ ਉਸ ਵੇਲੇ ਕਈ ਲੋਕ ਜਿਹੜੇ ਹਨ ਉਹ ਆਏ, ਉਹਨਾਂ ਨੇ ਕਿਹਾ ਕਿ ਦੇਖੋ ਜੀ ਇਹ ਤਾਂ ਛੋਟੀ ਬੱਚੀ ਹੈ, ਇਹਨੂੰ ਸਜ਼ਾ ਨਹੀਂ ਦੇਣੀ ਚਾਹੀਦੀ ਹੈ। ਅਤੇ ਬਾਬਾ ਜੀ ਨੇ ਸੁਣਿਆ, ਸੁਣ ਕਰਕੇ ਉਹੀ ਲੋਕਾਂ ਨੂੰ ਕਹਿਣ ਲੱਗੇ ਕਿ ਲੋਕੋ ਅੱਜ ਤੁਸੀਂ ਆ ਇਨਸਾਫ ਦੀ ਗੱਲ ਕਰਦੇ ਹੋ, ਅੱਜ ਕਹਿੰਦੇ ਹੋ ਕਿ ਜੀ ਛੋਟੀ ਬੱਚੀ ਹੈ ਇਹਨੂੰ ਨਹੀਂ ਮਾਰਨਾ ਚਾਹੀਦਾ, ਇਹਨੂੰ ਕੋਈ ਸਜ਼ਾ ਨਹੀਂ ਦੇਣੀ ਬਣਦੀ ਹੈ। ਅਸੀਂ ਮੰਨਦੇ ਹਾਂ ਕਿਉਂਕਿ ਸਾਨੂੰ ਵੀ ਪਤਾ ਅਸੀਂ ਬੱਚਿਆਂ ਦੇ ਉੱਤੇ ਬਜ਼ੁਰਗਾਂ ਦੇ ਉੱਤੇ ਅਤੇ ਬੀਬੀਆਂ ਦੇ ਉੱਤੇ ਹੱਥ ਨਹੀਂ ਛੱਡਦੇ ਹਾਂ, ਇਹ ਸਾਡੀ ਮਰਿਆਦਾ ਹੈ। ਲੇਕਿਨ ਯਾਦ ਰੱਖਣਾ ਕਰੋ ਅੱਜ ਤੁਸੀਂ ਸਾਨੂੰ ਜੋ ਬੋਲਦੇ, ਅੱਜ ਜੋ ਬੜਾ ਬੋਲਦੇ ਨਾ ਕਿ ਭਾਈ ਇਹਨੂੰ ਨਹੀਂ ਮਾਰਨਾ ਹੈ, ਇਹਨੂੰ ਸਜ਼ਾ ਨਾ ਦਿਓ, ਲੇਕਿਨ ਅੱਜ ਤੋਂ ਪਹਿਲੇ ਜਦੋਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨਾ ਕੀਤਾ ਉਹ ਵੀ ਤਾਂ ਛੋਟੇ ਸਨ, ਉਹ ਕਿਹੜੇ ਕੋ ਵੱਡੇ ਥੋੜ੍ਹੇ ਸਨ। ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਸਾਹਿਬ ਜੀ ਉਹਨਾਂ ਦੀ ਆਰਵਲਾ ਤਕਰੀਬਨ 7 ਵਰਿਆਂ ਦੀ ਸੀ। ਅਤੇ ਉਸ ਵੇਲੇ ਇਹ ਗੱਲ ਤੁਹਾਨੂੰ ਕਿਉਂ ਚੇਤੇ ਨਹੀਂ ਆਈ, ਕਿਉਂ ਯਾਦ ਨਹੀਂ ਆਈ? ਉਸ ਵੇਲੇ ਵਿੱਚ ਜੇ ਤੁਸੀਂ ਇੰਝ ਬੋਲਦੇ ਸਾਰੇ ਰਲ ਮਿਲ ਕਰਕੇ ਕਹਿੰਦੇ ਕਿ ਦੇਖੋ ਇਹ ਗਲਤ ਹੋ ਰਿਹਾ, ਇਹ ਪਾਪ ਹੋ ਰਿਹਾ, ਤੁਸੀਂ ਨਾ ਕਰਨਾ ਕਰੋ, ਇਹ ਬਹੁਤ ਵੱਡਾ ਅਤਿਆਚਾਰ ਹੋ ਰਿਹਾ ਹੈ, ਛੋਟੇ ਸਾਹਿਬਜ਼ਾਦੇ ਜਿਹੜੇ ਹਨ ਇਹਨਾਂ ਨੂੰ ਨਹੀਂ ਮਾਰਨਾ ਚਾਹੀਦਾ, ਇਹ ਬੇਦੋਸ਼ ਹਨ, ਇਹਨਾਂ ਦਾ ਕੋਈ ਗੁਨਾਹ ਨਹੀਂ ਹੈ, ਅਤੇ ਅੱਜ ਇਤਿਹਾਸ ਕੁਛ ਔਰ ਹੋਣਾ ਸੀ, ਅੱਜ ਤੁਹਾਨੂੰ ਇਹ ਸਜ਼ਾਵਾਂ ਜਿਹੜੀਆਂ ਉਹ ਨਹੀਂ ਪ੍ਰਾਪਤ ਹੋਣੀਆਂ ਸੀ। ਅਸੀਂ ਵੀ ਕਹਿਣਾ ਕਿ ਨਹੀਂ ਭਾਈ ਜੇ ਉਹਨੇ ਸਜ਼ਾ ਵੀ ਦੇ ਦਿੱਤੀ ਅਤੇ ਅਸਾਂ ਇਹੀ ਕਹਿਣਾ ਸੀ ਕਿ ਚਲੋ ਜੀ ਲੋਕ ਜਿਹੜੇ ਹਨ ਉਹ ਸਾਹਿਬਜ਼ਾਦਿਆਂ ਦੇ ਹੱਕ ਦੇ ਵਿੱਚ ਆਏ, ਮਾਤਾ ਜੀ ਦੇ ਹੱਕ ਦੇ ਵਿੱਚ ਆਏ, ਚਲੋ ਆਹ ਜਿਹੜਾ ਹੈ ਬੇਈਮਾਨ ਵੈ ਹਾਕਮ ਬੇਈਮਾਨ ਹੈ, ਵਜ਼ੀਰ ਖਾਂ ਬੇਈਮਾਨ ਹੈ, ਅਤੇ ਤੁਹਾਨੂੰ ਤਾਂ ਅਸੀਂ ਕੁਛ ਨਹੀਂ ਕਹਿਣਾ, ਲੇਕਿਨ ਤੁਹਾਨੂੰ ਸਜ਼ਾ ਕਿਉਂ ਪ੍ਰਾਪਤ ਹੋ ਰਹੀ ਹੈ? ਕਿਉਂਕਿ ਪਾਪ ਦੇ ਵਿੱਚ ਤੁਸੀਂ ਵੀ ਸ਼ਾਮਿਲ ਹੋ, ਭਾਗੀਦਾਰ ਹੋ। ਇਸ ਤਰ੍ਹਾਂ ਪਿਆਰਿਓ ਮੈਂ ਇੱਕ ਬੇਨਤੀ ਕਰਾਂ, ਇਸ ਪ੍ਰਤੀ ਨਾ ਇੱਕ ਸਾਖੀ ਆਉਂਦੀ ਹੈ, ਉਹ ਸਾਖੀ ਨਾਨਕ ਪ੍ਰਕਾਸ਼ ਦੀ ਸਾਖੀ ਹੈ। ਜਦੋਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਜਲੰਦੇ ਨੂੰ ਤਾਰ ਰਹੇ ਸਨ, ਇੱਕ ਥਾਂ 'ਤੇ ਨਾ ਸਤਿਗੁਰੂ ਮਹਾਰਾਜ ਜੰਗਲ ਦੇ ਵਿੱਚ ਬਾਰ ਬਾਰ ਸ਼ਹਿਰ ਦੇ ਬੈਠੇ ਹੋਏ ਹਨ, ਕੀ ਹੋਇਆ ਜਿਹੜੇ ਧਾੜ ਵੀ ਹੁੰਦੇ ਨਾ ਉਹ ਉਹਨਾਂ ਨੇ ਆ ਕਰਕੇ ਧਾੜ ਪਾਉਣੀ ਕੀਤੀ, ਸਾਰਾ ਨਗਰ ਜਿਹੜਾ ਹੈ ਉਹਨੂੰ ਉਹਨਾਂ ਨੇ ਲੁੱਟ ਲਿਆ, ਲੁੱਟ ਕਰਕੇ ਜਿਹੜਾ ਹਾਕਮ ਜਿਹੜਾ ਵੱਡਾ ਜਿਹੜਾ ਹੈ ਉਹਨੂੰ ਮਾਰ ਕੇ ਉਹਦਾ ਮਾਲ ਤਨ ਲੁੱਟ ਲਿਆ, ਵੱਡੇ ਵੱਡੇ ਧਨਾੜ ਜਿਹੜੇ ਹਨ ਉਹਨਾਂ ਨੂੰ ਵੀ ਲੁੱਟਣਾ ਕੀਤਾ, ਇਹਦੇ ਨਾਲ ਨਾਲ ਬਹੁਤ ਸਾਰੇ ਆਮ ਪਬਲਿਕ ਆਮ ਲੋਕ ਜਿਹੜੇ ਹਨ ਉਹਨਾਂ ਨੂੰ ਵੀ ਪਿਆਰਿਓ ਮਾਰਨਾ ਕੀਤਾ, ਉਹਨਾਂ ਨੂੰ ਵੀ ਲੁੱਟਣਾ ਕੀਤਾ, ਅਤੇ ਇਹ ਲੁੱਟ ਕਸੂਟ ਕਰਕੇ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਦੁੱਖ ਦੇ ਕਰਕੇ ਚੱਲ ਗਏ। ਅਤੇ ਜਾਣ ਤੋਂ ਬਾਅਦ ਭਾਈ ਮਰਦਾਨੇ ਨੇ ਜਦੋਂ ਵੇਖਿਆ ਅਤੇ ਉਹਨੇ ਬਚਨ ਕੀਤਾ ਸਤਿਗੁਰੂ ਮਹਾਰਾਜ ਕਿ ਇਹ ਲੁਟੇਰੇ ਜਿਹੜੇ ਹਨ, ਚਲੋ ਕੋਈ ਇਹਨਾਂ ਦੇ ਮਨ ਦੇ ਵਿੱਚ ਰੰਜਿਸ਼ ਹੋਵੇਗੀ, ਕੋਈ ਕਿਹਦੇ ਨਾਲ ਵੈਰ ਤਾਰਨਾ ਹੋਵੇ, ਕਿਸੇ ਇੱਕ ਬੰਦੇ ਨੂੰ ਮਾਰਦੇ, ਵੱਡੇ ਨੂੰ ਇਹ ਕਰਦੇ, ਟਾਰਗੇਟ ਕਰਦੇ, ਉਹਨੂੰ ਖਤਮ ਕਰਦੇ, ਅਤੇ ਆਪਾਂ ਮੰਨ ਸਕਦੇ ਹਾਂ ਕਿ ਹਾਂ ਭਾਈ ਕੁਛ ਇਹਨਾਂ ਦਾ ਪਿਛਲਾ ਲੈਣਾ ਦੇਣਾ ਹੈ। ਲੇਕਿਨ ਆਮ ਲੋਕਾਂ ਨੇ ਇਹਦੇ ਵਿੱਚ ਬਹੁਤ ਸਾਰੇ ਬੇਗੁਨਾਹ ਲੋਕ ਵੀ ਜਿਹੜੇ ਹਨ ਉਹ ਮਾਰੇ ਗਏ ਹਨ, ਉਹਨਾਂ ਦਾ ਕੀ ਕਸੂਰ ਹੈ, ਉਹਨਾਂ ਦੀ ਤਾਂ ਉਹਨਾਂ ਦਾ ਤਾਂ ਕੋਈ ਲੈਣਾ ਦੇਣਾ ਨਹੀਂ ਹੈ। ਮਹਾਰਾਜ ਜੀ ਨੇ ਕਿਹਾ ਕੋਈ ਗੱਲ ਨਹੀਂ ਹੈ ਭਾਈ, ਤੈਨੂੰ ਵਕਤ ਆਉਣ ਦੇ ਉੱਤੇ ਇਹਦਾ ਜਵਾਬ ਜ਼ਰੂਰ ਦਿੱਤਾ ਜਾਵੇਗਾ। ਉਹ ਤੋਂ ਬਾਅਦ ਕਹਿੰਦੇ ਕਿ ਇੱਕ ਦਿਨ ਨਾ ਦੋ ਪੈਰ ਦਾ ਸਮਾਂ ਸੀ, ਭਾਈ ਮਰਦਾਨਾ ਜੀ ਲੰਬੇ ਪਏ ਹੋਏ ਸਨ, ਵਿਸ਼ਰਾਮ ਕਰ ਰਹੇ ਸਨ, ਅਤੇ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਸਿੱਖਿਆ ਦੇਣ ਦੇ ਲਈ ਸਮਝਾਉਣ ਦੇ ਲਈ ਕੀ ਕੀਤਾ, ਉਹਨਾਂ ਦੇ ਤਨ ਦੇ ਉੱਤੇ ਥੋੜ੍ਹਾ ਜਿਹਾ ਮਿੱਠਾ ਜਿਹੜਾ ਹੈ ਸ਼ਹਿਦ ਜਿਹੜਾ ਨਾ ਉਹਨਾਂ ਦੇ ਤਨ ਦੇ ਉੱਤੇ ਪਾ ਦਿੱਤਾ। ਜਦੋਂ ਉਹਨਾਂ ਦੇ ਤਨ ਦੇ ਉੱਤੇ ਸ਼ਹਿਦ ਗਿਰਿਆ ਅਤੇ ਥੋੜ੍ਹੇ ਕੁ ਚਿਰ ਤੋਂ ਬਾਅਦ ਚਿੰਟੀਆਂ ਜਿਹੜੀਆਂ ਹੁੰਦੀਆਂ

ਧੀ ਨੇ ਭਾਈ ਮਰਦਾਨੇ ਨੂੰ ਡੰਗ ਮਾਰ ਦਿੱਤਾ, ਦੰਦੀ ਵਟਣੀ ਕੀਤੀ ਹੈ। ਭਾਈ ਮਰਦਾਨਾ ਜੀ ਇਕਦਮ ਹੜਬੜਾ ਕਰਕੇ ਉੱਠੇ, ਉੜਦੇ ਸਾਰੀ ਉਹਨਾਂ ਨੇ ਕੀ ਕੀਤਾ,

ਸਾਰੇ ਜੇ ਕਹਿੰਦੇ ਕਿ ਨਹੀਂ ਭਾਈ ਇਹ ਗਲਤ ਹੋ ਰਿਹਾ, ਅਸੀਂ ਇਹ ਨਹੀਂ ਹੋਣ ਦੇਣਾ, ਤੇ ਫਿਰ ਅਸੀਂ ਕਹਿ ਸਕਦੇ ਸੀ ਕਿ ਭਾਈ ਆਹ ਦੇਖੋ ਸਾਰੇ ਮੁਸਲਮਾਨਾਂ ਨੇ ਇੱਕ ਪੱਖ ਹੋ ਕਰਕੇ ਇਹਦਾ ਵਿਰੋਧ ਕਰਨਾ ਕੀਤਾ, ਇੱਕ ਬੰਦੇ ਨੇ ਕੀਤਾ। ਫਿਰ ਉਹਨਾਂ ਨੇ ਕਿਹਾ ਦੇਖੋ ਤੁਹਾਡੇ ਇੱਕ ਬੰਦੇ ਨੇ ਹਾਦਾ ਨਾਰਾ ਮਾਰਿਆ, ਉਹਦੇ ਵੱਟੇ ਅੱਜ ਵੀ ਅਸੀਂ ਉਹਨਾਂ ਲੋਕਾਂ ਦਾ, ਅੱਜ ਕਿਹੜਾ ਕੋ ਸ਼ੇਰ ਮੁਹੰਮਦ ਹੈ, ਕਿਹੜਾ ਕੋ ਉਹਦਾ ਪਰਿਵਾਰ ਹੈ, ਲੇਕਿਨ ਜੋ ਮਹਾਰਾਜ ਜੀ ਨੇ ਵਚਨ ਕੀਤਾ ਕਿ ਮਲੇਰਕੋਟਲੇ ਦੀ ਜੜ ਇਹਨਾਂ ਨੇ ਰੱਖ ਲਈ, ਅੱਜ ਵੀ ਪਿਆਰਿਓ ਆਪਾਂ ਉਹਨਾਂ ਦਾ ਸਤਿਕਾਰ ਕਰਦੇ ਹਾਂ, ਸਨਮਾਨ ਕਰਦੇ ਹਾਂ। ਸੋ ਰਹੋ ਵਿਚਾਰ ਇਸ ਤਰ੍ਹਾਂ। ਫਿਰ ਜਦੋਂ ਉਹ ਬੱਚੀ ਜਿਹੜੀ ਹੈ, ਬਾਬਾ ਜੀ ਨੇ ਕਿਹਾ ਅਸੀਂ ਇਸ ਤਰ੍ਹਾਂ ਨਹੀਂ ਕਰਦੇ ਹਾਂ, ਜੇ ਅਸੀਂ ਵੀ ਇਹਨੂੰ ਮਾਰਿਆ ਇਹ ਕੀਤਾ ਤੇ ਤੁਹਾਡੇ ਵਿੱਚ ਤੇ ਸਾਡੇ ਵਿੱਚ ਕੀ ਫਰਕ ਰਹਿ ਜਾਵੇਗਾ। ਜਿਹੜੇ ਲੁਟੇਰੇ ਜਿਹੜੇ ਆਏ ਸੀ ਨਾ, ਤੇ ਉਹਨਾਂ ਨੂੰ ਹੀ ਕਹਿ ਦਿੱਤਾ ਕਿ ਭਾਈ ਇਹਨੂੰ ਤੁਸੀਂ ਲਾਓ, ਲੈ ਕੇ ਜਾਓ, ਪਾਲ ਪੋਸ ਕੇ ਵੱਡਾ ਕਰੋ, ਇਹਦਾ ਵਿਆਹ ਕਰ ਦੇਣਾ ਕਰੋ, ਇਹਦਾ ਘਰ ਵਸਾ ਦਿਓ ਕਰਕੇ। ਇਸ ਤਰ੍ਹਾਂ ਬਾਬਾ ਜੀ ਨੇ ਇਸ ਇਲਾਕੇ ਦੇ ਵਿੱਚ ਬਹੁਤ ਧੂਮ ਮਚਾਉਣੀ ਕੀਤੀ, ਬਹੁਤ ਜ਼ਿਆਦਾ ਮਾਲ ਧਨ ਜਿਹੜਾ ਹੈ ਸਰਹੰਦ ਤੋਂ ਬਾਬਾ ਜੀ ਨੂੰ, ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਤੇ ਉਹਨਾਂ ਦੇ ਨਾਲ ਰਲੀਆਂ ਹੋਈਆਂ ਫੌਜਾਂ ਨੂੰ ਬਹੁਤ ਸਾਰਾ ਧਨ ਪ੍ਰਾਪਤ ਹੋਇਆ। ਆਓ ਸਾਧ ਸੰਗਤ ਜੀ, ਇਸ ਤੋਂ ਅਗਲੀ ਵਿਚਾਰ ਆਪਾਂ ਆਰੰਭ ਕਰਨਾ ਕਰੀਏ। ਕੋਈ ਵੀ ਰਸਨਾ ਬਾਂਝੀ ਨਾ ਰਵੇ, ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਦਰ ਘਰ ਤੇ ਆਪਣੀ ਹਾਜ਼ਰੀ ਨੂੰ ਦਰਜ ਕਰ

0: ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਨੂੰ ਉਜਾੜਨਾ ਕੀਤਾ। ਜਿੰਨੇ ਵੀ ਇੱਥੇ ਗੁਰੂ ਦਰੋਹੀ ਸਨ, ਗੁਰੂ ਮਹਾਰਾਜ ਜੀ ਦੀ ਨਿੰਦਿਆ ਕਰਨ ਵਾਲੇ ਖਾਲਸੇ ਦੇ ਜਿਹੜੇ ਨਿੰਦਕ ਜਿਹੜੇ ਹਨ, ਉਹਨਾਂ ਨੂੰ ਦੁਸ਼ਟ ਦੋਖੀਆਂ ਨੂੰ ਪਕੜ ਪਛਾੜੋ। ਇਹ ਯਾਦ ਰੱਖਣਾ ਚਾਹੀਦਾ, ਜਿੰਨੇ ਵੀ ਪਿਆਰਿਓ ਦੁਸ਼ਟ ਦੋਖੀ ਜਿਹੜੇ ਹਨ, ਉਹਨਾਂ ਨੂੰ ਚੁਣ ਚੁਣ ਕਰਕੇ ਮਾਰਨਾ ਕੀਤਾ। ਤੇ ਨਾਲ ਜਦੋਂ ਆਪਾਂ ਪ੍ਰਾਚੀਨ ਪੰਥ ਪ੍ਰਕਾਸ਼ ਪੜ੍ਹਦੇ ਹਾਂ, ਉਹਦੇ ਵਿੱਚ ਖਾਸ ਕਰਕੇ ਬਾਬਾ ਜੀ ਨੇ ਹਿਦਾਇਤ ਕੀਤੀ, ਕੋਈ ਵੀ ਹਿੰਦੂ ਜਿਹੜਾ ਹੈ ਤੇ ਕੋਈ ਵੀ ਹਿੰਦੂ ਹੋ ਗਿਆ, ਅਣਮਤੀ ਜਿਹਨੂੰ ਆਪਾਂ ਕਹਿ ਸਕਦੇ ਹਾਂ, ਜੈਨੀ ਬੌਧੀ ਜੋ ਮਰਦੀ ਹੈ, ਜਿਹੜਾ ਬੇਗੁਨਾਹ ਹੈ ਉਹਨਾਂ ਨੂੰ ਇਹ ਨਹੀਂ ਕਰਨਾ। ਹਾਂ, ਜਿਹੜੇ ਗੁਨੇਗਾਰ ਜਿਹੜੇ ਹਨ ਉਹਨਾਂ ਨੂੰ ਲੈ ਕਰਕੇ ਆਓ, ਲੇਕਿਨ ਵਿਸ਼ੇਸ਼ ਕਰਕੇ ਇਹ ਜਿਹੜੇ ਮੁਗਲ ਜਿਹੜੇ ਹਨ, ਇਹ ਬੇਈਮਾਨ ਹਾਕਮ ਆਦਿਕ, ਇਹਨਾਂ ਨੂੰ ਆਪਾਂ ਨੇ ਸਜਾਵਾਂ ਦੇਣੀਆਂ। ਚੁਣ ਚੁਣ ਕਰਕੇ ਨਿੰਦਕਾਂ ਦਾ ਸੋਧਾ ਲਾਉਣਾ ਕੀਤਾ।
1: ਅਰੂੜ ਆਗੇ ਚੱਲਿਓ ਚਮੂ ਭਈ ਬੇਸ਼ਮ।
0: ਹੁਣ ਇੱਥੇ ਬਹੁਤ ਵੱਡੀ ਫੌਜ ਜਿਹੜੀ ਹੈ ਬਾਬਾ ਜੀ ਦੀ ਤਿਆਰ ਹੋ ਗਈ। ਹੁਣ ਇਸ ਤਰ੍ਹਾਂ ਇੱਥੇ ਹਮਲਾ ਕਰਕੇ, ਇੱਥੇ ਖਾਲਸਾਈ ਪਰਚਮ ਨੂੰ ਬੁਲੰਦ ਕਰਕੇ ਬਾਬਾ ਜੀ ਬਹੁਤ ਤਗੜੀ ਫੌਜ ਲੈ ਕਰਕੇ ਅੱਗੇ ਜਾਣਾ ਚਾਹੁੰਦੇ ਹਨ। ਜਦੋਂ ਇਹਨਾਂ ਦੀ ਬਹੁਤ ਚੜ੍ਹਤ ਚੜਾਈ ਹੋ ਰਹੀ ਹੈ, ਬਹੁਤ ਨਾਮ ਜਦੋਂ ਮਸ਼ਹੂਰ ਹੋ ਗਿਆ, ਬਹੁਤ ਸਾਰੇ ਸੂਰਮੇ ਆ ਆ ਕਰਕੇ ਬਾਬਾ ਜੀ ਦੀ ਫੌਜ ਦੇ ਵਿੱਚ ਰਲਦੇ ਹਨ।
1: ਉਹ ਆਪਣੇ ਜਥੇ ਬਣਾ
0: ਉਹ ਆ ਕਰਕੇ ਆਪਣੇ

ਸਾਰੇ ਘੋੜੇ ਹਾਥੀ ਨਗਾਰੇ ਤੌਂਸੇ ਊਂਠਾਂ ਤੇ ਤੋਪਾਂ ਰੈਕਲੇ ਜੰਜੈਲੇ ਆਦਿਕ ਬਹੁਤ ਵੱਡਾ ਇਹ ਖਜ਼ਾਨਾ ਸਮਝ ਲਿਓ ਜੰਗੀ ਸਮਾਨ ਵੀ ਬਾਬਾ ਜੀ ਨੂੰ ਪ੍ਰਾਪਤ ਹੋ ਗਿਆ। ਹੁਣ ਜਿੱਥੇ ਕਿੱਥੇ ਜਾ ਕਰਕੇ ਇਹਨਾਂ ਨੇ ਫਿਰ ਬੜੀ ਧੂਮ ਮਚਾਉਣੀ ਕੀਤੀ, ਉਹਨਾਂ ਦਾ ਮਾਲ ਧਨ ਜਿਹੜਾ ਇਹ ਸ਼ਸਤਰ ਅਸਤਰ ਆਦਿਕ ਲੁੱਟ ਲੈਣੇ ਕੀਤੇ। ਹੁਣ ਉਹ ਤੋਂ ਬਾਅਦ ਇਹਨੂੰ ਸਰ ਕਰਕੇ ਫਤਿਹ ਕਰਕੇ ਸਤਲੁਜ ਦਰਿਆ ਜਿਹੜਾ ਹੈ ਉਹ ਤਾਂ ਪੂਰਬਲਾ ਇਲਾਕਾ ਉਸ ਪਾਸੇ ਜਾਂਦੇ ਹਨ। ਉੱਥੇ ਜਾ ਕਰਕੇ ਜਿੰਨੇ ਵੀ ਗੁਰੂ ਦਰੋਹੀ ਜਿਹੜੇ ਹਨ, ਜਿਹੜੇ ਬੇਈਮਾਨੀ ਕਰਦੇ ਸਨ, ਪ੍ਰਜਾ ਦੇ ਉੱਤੇ ਬਹੁਤ ਵੱਡਾ ਬਹੁਤ ਜ਼ਿਆਦਾ ਅਤਿਆਚਾਰ ਕਰਦੇ, ਉਹਨਾਂ ਨੂੰ ਚੁਣ ਚੁਣ ਕੇ ਮਾਰਨਾ ਕੀਤਾ, ਉਹਨਾਂ ਦਾ ਸੋਧਾ ਲਾਉਣਾ ਕੀਤਾ, ਕਿਉਂਕਿ ਉਸ

ਬਹੁ ਗਿਣਤੀ ਜਿਹੜੀ ਹੈ ਹਿੰਦੂਆਂ ਦੀ ਸੀ, ਲੇਕਿਨ ਹਾਕਮ ਜਿਹੜੇ ਸਨ ਉਹ ਇਹ ਮੁਗਲੀਆ ਸਲਤਨਤ ਦੇ ਮੁਸਲਮਾਨ ਸਨ। ਤੇ ਇਹਨਾਂ ਨੇ ਕੀ ਕੀਤਾ, ਜਿਹਦੇ ਕੋਲ ਪਾਵਰ ਹੁੰਦੀ ਹੈ, ਸੱਤਾ ਹੁੰਦੀ ਹੈ, ਉਹ ਕੀ ਕਰਦੇ ਕਿ ਭਾਈ ਉਹਨਾਂ ਆਮ ਗਰੀਬ

0: ਕਰਨਾ ਕੀਤਾ ਬਾਬਾ ਜੀ ਉਸ ਪਾਸੇ ਰੁਖ ਕਰਦੇ ਹਨ।
1: ਭੀਮ ਚੰਦ ਸੈਲੇਂਦਰ ਵਿਸਾਲਾ,
0: ਉਹ ਤੋਂ ਬਾਅਦ ਜਿਹੜਾ ਭੀਮ ਚੰਦ ਜਿਹੜਾ ਪਹਾੜੀ ਰਾਜਾ ਹੈ, ਇਸ ਬੇਈਮਾਨ ਨੇ ਗੁਰੂ ਘਰ ਦੇ ਨਾਲ ਬਹੁਤ ਵੱਡਾ ਪਿਆਰੇ ਉਹ ਧਰੋਹ ਕਮਾਉਣਾ ਕੀਤਾ ਹੈ। ਅਸਲ ਦੇ ਵਿੱਚ ਜਦੋਂ ਆਪਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਪੜ੍ਹਦੇ ਹਾਂ ਤੇ ਸ਼ੁਰੂਆਤ ਪਿਆਰੀ ਉਹ ਚਿਣਕ ਜਿਹੜੀ ਹੈ, ਸਰਕਾਰੀ ਦਰਬਾਰੀ ਕੰਨ ਜਿਹੜੇ ਹਨ ਇਹਨਾਂ ਪਹਾੜੀ ਰਾਜਿਆਂ ਨੇ ਭਰਨੇ ਕੀਤੇ। ਇਹ ਬਾਈ ਧਾਰੀ ਰਾਜੇ ਜਿਹੜੇ ਉਹਨਾਂ ਦੇ ਵਿੱਚੋਂ ਸਭ ਤੋਂ ਵੱਡਾ ਰਾਜਾ ਸੀ ਭੀਮ ਚੰਦ, ਕੈਲੂਰ ਦਾ ਜਿਹੜਾ ਹੈ ਇਹ ਰਾਜਾ ਹੈ। ਤੇ ਇਹਨੇ ਕੀ ਕਰਨਾ ਕੀਤਾ, ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਜੀ ਦੇ ਵਿੱਚ ਨਗਾਰੇ ਧੌਂਸੇ ਵਜਾਏ, ਇਹਨੂੰ ਬੜੀ ਆਗ ਲੱਗ ਗਈ। ਇਹ ਗੁਰੂ ਘਰ ਦੇ ਨਾਲ ਬੜਾ ਮੱਥਾ ਲਾਉਂਦਾ ਰਿਹਾ। ਇਹਦੇ ਮਨ ਵਿੱਚ ਇਹ ਹੀ ਸੀ ਕਿ ਜੇ ਇਹਨਾਂ ਦੀ ਤਾਕਤ ਵੱਧ ਗਈ, ਇਹਨਾਂ ਦੀ ਸ਼ਕਤੀ ਵੱਧ ਗਈ, ਇਹਨਾਂ ਨੇ ਮੈਨੂੰ ਕੱਢ ਦੇਣਾ, ਮੈਨੂੰ ਮਾਰ ਦੇਣਾ। ਬੜਾ ਸਮਝਾਇਆ ਕਿ ਭਾਈ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ ਤੇਰੇ ਨਾਲ, ਅਸੀਂ ਆਪਣੇ ਮੌਜਾਂ ਦੇ ਵਿੱਚ ਹਾਂ। ਲੇਕਿਨ ਇਹਨੇ ਕੀ ਕੀਤਾ ਪਿਆਰਿਓ, ਬਹੁਤ ਸਾਰੇ ਜਿੰਨੇ ਪਹਾੜੀ ਰਾਜੇ ਜਿਹੜੇ ਸਨ, ਕਈ ਜੋ ਗੁਰੂ ਮਹਾਰਾਜ ਜੀ ਦੇ ਮਦਦਗਾਰ ਹਮਦਰਦ ਵੀ ਸਨ, ਉਹਨਾਂ ਨੂੰ ਵੀ ਕਹਿ ਦਿੱਤਾ ਇਹ ਭਾਈ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਮਦਦਗਾਰ ਬਣਦੇ, ਮਹਾਰਾਜ ਜੀ ਦੇ ਬਾਰੇ ਚੰਗਾ ਸੋਚਦੇ, ਮੈਂ ਤੁਹਾਨੂੰ ਨਾ ਪਹਾੜੀ ਇਲਾਕਿਆਂ ਤੋਂ ਆਪਣੇ ਰੋਟੀ ਬੇਟੀ ਤੋਂ ਮੈਂ ਬਾਈਕਾਟ ਕਰ ਦੇਵਾਂ। ਕਿਉਂਕਿ ਉਹਨਾਂ ਜ਼ਮਾਨਿਆਂ ਦੇ ਵਿੱਚ ਇਹ ਸਾਰੇ ਰਾਜਿਆਂ ਦੀ ਆਪਸ ਦੇ ਵਿੱਚ ਪਰਿਵਾਰਿਕ ਸਾਂਝਾਂ ਸਨ। ਕਿਹਨੇ ਕਿਸੇ ਨੂੰ ਆਪਣੀ ਧੀ ਦਿੱਤੀ, ਕਿਹਨੇ ਕਿਹਦੀ ਧੀ ਆਪਣੇ ਘਰ ਦੇ ਵਿੱਚ ਵਿਆਹੀ ਸੀ। ਇਸ ਤਰ੍ਹਾਂ ਇਹਨੇ ਧਰੋਹ ਕਮਾਇਆ, ਅਖੀਰ ਨੂੰ ਹਾਰ ਤਹੱਕ ਕਰਕੇ ਇਹੀ ਜਿਹੜਾ ਹੈ ਵਜ਼ੀਰ ਖਾਨ, ਇਹਨੇ ਜਾ ਕਰਕੇ ਔਰੰਗਜ਼ੇਬ ਦੇ ਕੰਨ ਭਰਨੇ ਕੀਤੇ। ਇਹਨੇ ਅਜਮੇਰ ਚੰਦ ਨੂੰ ਭੇਜਣਾ ਕੀਤਾ, ਕੇਸਰੀ ਚੰਦ ਨੂੰ ਇਹਨੇ ਭੇਜਣਾ ਕੀਤਾ। ਇਹ ਆ ਕਰਕੇ ਔਰੰਗਜ਼ੇਬ ਦੇ ਕੰਨ ਭਰਦੇ ਸਨ, ਵਜ਼ੀਰ ਖਾਨ ਦੇ, ਜ਼ਬਰਦਸਤ ਖਾਨ ਦੇ ਇਹਨਾਂ ਨੇ ਕੰਨ ਭਰਨੇ ਕੀਤੇ ਤੇ ਕਿਹਾ ਕਿ ਇਸ ਇਲਾਕੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਬੜਾ ਫਤੂਰ ਮਚਾ ਰਹੇ ਹਨ, ਬਹੁਤ ਉਪਦਰਵ ਕਰ ਰਹੇ ਇਹ ਬਾਗੀ ਹਨ, ਜੇ ਇਹਨਾਂ ਦੀ ਬਗਾਵਤ ਨੂੰ ਨਹੀਂ ਦਬਾਇਆ ਗਿਆ, ਨਹੀਂ ਰੋਕਿਆ ਗਿਆ ਤੇ ਕੱਲ ਇਹਨਾਂ ਨੇ ਤੇ ਮੁਗਲੀਆ ਸਲਤਨਤ ਨੇ ਦਾ ਲੜਨਾ, ਤੁਹਾਨੂੰ ਬਹੁਤ ਵੱਡਾ ਨੁਕਸਾਨ ਹੋਵੇਗਾ, ਅਸੀਂ ਤੁਹਾਡੇ ਮਦਦਗਾਰ ਹਾਂ, ਹਮਦਰਦ ਹਾਂ, ਭਲਾ ਸੋਚਣ ਵਾਲੇ ਹਾਂ। ਸਿਆਣੇ ਕਹਿੰਦੇ ਨਾ ਕਿ ਬਗਾਵਤ ਕਰਨ ਤੋਂ ਪਹਿਲਾਂ ਹੀ ਉਹਦੀ ਬਗਾਵਤ ਨੂੰ ਕੁਚਲ ਦੇਣਾ ਚਾਹੀਦਾ, ਤੁਸੀਂ ਫੌਜਾਂ ਚਾੜੋ, ਗੁਰੂ ਗੋਬਿੰਦ ਸਿੰਘ ਜੀ ਨੂੰ ਸਿੰਘਾਂ ਦਾ ਸਰਵਨਾਸ਼ ਕਰਨਾ ਕਰੋ। ਇਸ ਤਰ੍ਹਾਂ ਇਹੀ ਪੈਸਾ ਦੇ ਕਰਕੇ, ਵਿਸ਼ੇਸ਼ ਕਰਕੇ ਇਹਦੇ ਵਿੱਚ ਬਹੁਤ ਵੱਡਾ ਰੋਮ ਭੀਮ ਚੰਦ ਪਾਪੀ ਨੇ ਨਿਭਾਉਣਾ ਕੀਤਾ ਤੇ ਫਿਰ ਇਹੀ ਫੌਜਾਂ ਚੜਾ ਚੜਾ ਕੇ ਲੈ ਕੇ ਆਉਂਦਾ ਸੀ। ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਜਦੋਂ ਪਤਾ ਚੱਲਿਆ ਕਿ ਇਹਨੇ ਬਹੁਤ ਗੰਦਾ ਰੋਲ ਨਿਭਾਉਣਾ ਕੀਤਾ ਤੇ ਉਹਨੂੰ ਮਾਰਨ ਦੇ ਲਈ, ਉਹਦਾ ਸੋਧਾ ਲਾਉਣ ਦੇ ਲਈ
1: ਅਨੰਦਪੁਰੇ ਕੋ ਆਵਾ,
0: ਸਭ ਤੋਂ ਪਹਿਲੇ ਫਿਰ ਬਾਬਾ ਜੀ ਨੇ ਚੱਪੜ ਚਿੜੀ ਦੇ ਮੈਦਾਨ ਦੇ ਵਿੱਚੋਂ, ਇੱਥੋਂ ਜੇ ਵੇਖਿਆ ਜਾਵੇ ਤੇ ਸ਼੍ਰੀ ਅਨੰਦਪੁਰ ਸਾਹਿਬ ਜੀ ਦਾ ਵਾਰਡ ਬਹੁਤ ਜ਼ਿਆਦਾ ਲੰਬਾ ਨਹੀਂ ਹੈ, ਬਹੁਤ ਥੋੜ੍ਹਾ ਹੀ ਹੈ, ਜਾਂ 60-70 ਕਿਲੋਮੀਟਰ ਤਕਰੀਬਨ ਆਪਾਂ ਕਹਿ ਸਕਦੇ ਹਾਂ, ਇਹ ਤੋਂ ਘੱਟ ਵੱਧ ਹੋ ਸਕਦਾ। ਫਿਰ ਉੱਥੋਂ ਚੱਲ ਕਰਕੇ ਇਹਨੂੰ ਜਦੋਂ ਪਤਾ ਚੱਲਿਆ ਕਿ ਇੱਥੇ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਜੋ ਪਾਵਨ ਨਗਰੀ ਜਿਹੜੀ ਹੈ, ਇਸ ਨਗਰੀ ਨੂੰ ਇਹਨਾਂ ਨੇ ਉਜਾੜ ਦੇਣਾ ਕੀਤਾ। ਉਸ ਵੇਲੇ ਜਦੋਂ ਬਾਬਾ ਜੀ ਉੱਥੇ ਗਏ ਨਾ, ਇਹ ਸਾਰੀ ਨਗਰੀ ਨੂੰ ਇਹਨਾਂ ਜ਼ਾਲਮਾਂ ਨੇ, ਬੇਈਮਾਨਾਂ ਨੇ ਉਜਾੜ ਦੇਣਾ ਕੀਤਾ। ਅਸਲ ਦੇ ਵਿੱਚ ਜਿੰਨੇ ਵੀ ਜੋ ਗੁਰੂ ਮਹਾਰਾਜ ਜੀ ਨੇ ਕਿਲੇ ਬਣਾਏ, ਜੋ ਵੀ ਉੱਥੇ ਨਾ ਕੋਟਗੜ੍ਹ ਜੋ ਬਣਾਉਣੇ ਕੀਤੇ, ਸਾਰਿਆਂ ਨੂੰ ਢਵਾ ਦਿੱਤਾ ਗਿਆ, ਸਾਰੇ ਗੁਰੂ ਘਰ ਜਿਹੜੇ ਇਹਨਾਂ ਬੇਈਮਾਨਾਂ ਨੇ ਢਾ ਦਿੱਤੇ ਹਨ, ਤੇ ਉਸ ਵੇਲੇ ਸਾਰੀ ਆਬਾਦੀ ਜਿੰਨੇ ਵੀ ਲੋਕ ਰਹਿੰਦੇ ਉਹਨਾਂ ਨੂੰ ਵੀ ਭਜਾ ਦੇਣਾ ਕੀਤਾ। ਹੁਣ ਬਾਬਾ ਬੰਦਾ ਸਿੰਘ ਬਹਾਦਰ ਜੀ ਇਹਨਾਂ ਨੂੰ ਜਦੋਂ ਪਤਾ ਚੱਲਿਆ, ਉਹ ਚੱਲ ਕਰਕੇ ਸ਼੍ਰੀ ਅਨੰਦਪੁਰ ਸਾਹਿਬ ਆਏ, ਜੋ ਸਤਿਗੁਰੂ ਮਹਾਰਾਜ ਜੀ ਦਾ ਪਾਵਨ ਅਸਥਾਨ, ਜਿਹਦੀ ਸੇਵਾ ਗੁਰਬਖਸ਼ ਇਹ ਜਿਹੜੇ ਮਹਾਂਪੁਰਖ ਉਦਾਸੀ ਮਹਾਂਪੁਰਖ ਜੋ ਕਰਿਆ ਕਰਦੇ ਸਨ ਸ਼ੀਸ਼ਗੰਜ ਸਾਹਿਬ ਜੀ ਦੀ ਸੇਵਾ, ਤੇ ਉਸ ਪਾਸੇ ਆਏ, ਆ ਕਰਕੇ ਉੱਥੇ ਨਤਮਸਤਕ ਹੋਣਾ ਕੀਤਾ, ਅਰਦਾਸ ਬੇਨਤੀ ਕਰਾਉਣੀ ਕੀਤੀ। ਉੱਥੇ ਜੋ ਗੁਰੂ ਮਹਾਰਾਜ ਜੀ ਦੇ ਪਾਵਨ ਅਸਥਾਨ ਉਸ ਟਾਈਮ ਦੇ ਵਿੱਚ ਪਿਆਰਿਓ, ਤੇ ਇਹ ਅਸਥਾਨ ਜਿਹੜਾ ਹੈ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਇਹ ਕਾਇਮ ਸੀ। ਅੱਜ ਜਿਸ ਤਰ੍ਹਾਂ ਆਪਾਂ ਸ਼੍ਰੀ ਅਨੰਦਪੁਰ ਸਾਹਿਬ ਜੀ ਦੇ ਦਰਸ਼ਨ ਕਰਦੇ ਹਾਂ, ਬਹੁਤ ਜ਼ਿਆਦਾ ਉੱਥੇ ਧਾਰਮਿਕ ਇਤਿਹਾਸਿਕ ਅਸਥਾਨ ਜਿਹੜੇ ਹਨ ਗੁਰੂ ਘਰ ਉੱਥੇ ਅੱਜ ਮੌਜੂਦ ਹਨ, ਲੇਕਿਨ ਉਹਨਾਂ ਜ਼ਮਾਨਿਆਂ ਦੇ ਵਿੱਚ ਬਹੁਤ ਘੱਟ ਸੀ। ਇੱਕ ਤਾਂ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਜੀ ਦਾ ਇਤਿਹਾਸ ਮਿਲਦਾ, ਉਹ ਤੋਂ ਬਾਅਦ ਜਿਹੜਾ ਅਤੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ, ਹੋ ਸਕਦਾ ਕਿ ਇਹਨਾਂ ਜ਼ਾਲਮਾਂ ਨੇ ਉਹਨੂੰ ਵੀ ਢਾ ਦਿੱਤਾ ਹੋਵੇਗਾ। ਸੋ ਖੈਰ ਆ ਕਰਕੇ ਬਾਬਾ ਜੀ ਨੇ ਇੱਥੇ ਦਰਸ਼ਨ ਦੀਦਾਰੇ ਕਰਨੇ ਕੀਤੇ। ਇੱਥੇ ਫਿਰ ਜਦੋਂ ਪਤਾ ਚੱਲਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਕਾਲੂਰ ਮੈਂ ਬਾਂਧਿਓ ਆਨ ਅਨੰਦਪੁਰ ਗਾਉਂ, ਮਹਾਰਾਜ ਜੀ ਨੇ ਇੱਥੇ ਅਨੰਦਪੁਰ ਗਾਉਂ ਜਿਹੜਾ ਉਹਦੀ ਰਚਨਾ ਕਰਨੀ ਕੀਤੀ, ਬਹੁਤ ਇੱਥੇ ਚੋਜ ਬਿਲਾਸ ਕਰਨੇ ਕੀਤੇ। ਆਪਣੇ ਜੀਵਨ ਦਾ ਬਹੁਤ ਲੰਬਾ ਸਮਾਂ ਜਿਹੜਾ ਹੈ ਸਤਿਗੁਰੂ ਮਹਾਰਾਜ ਜੀ ਨੇ ਇਸ ਭੂਮੀ ਦੇ ਵਿੱਚ, ਜੋ ਆਪਾਂ ਕਹਿ ਸਕਦੇ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਰਮ ਭੂਮੀ ਹੈ ਤੇ ਇਹ ਅਨੰਦਪੁਰ ਸਾਹਿਬ, ਇੱਥੇ ਬਤੀਤ ਕਰਨਾ ਕੀਤਾ। ਹੁਣ ਉੱਥੇ ਜੋ ਧੰਨ ਗੁਰੂ ਮਹਾਰਾਜ ਜੀ ਨੇ 14 ਦੇ ਕਰੀਬ ਜਿਹੜੇ ਜੰਗ ਲੜਨੇ ਕੀਤੇ, ਯੁੱਧ ਕਰਨੇ ਕੀਤੇ, ਤੇ ਬਾਬਾ ਜੀ ਨੇ ਫਿਰ ਉਹਨਾਂ ਸਿੰਘਾਂ ਨੂੰ ਦੱਸਿਆ ਕਿ ਭਾਈ ਮੈਨੂੰ ਉਹ ਇਤਿਹਾਸ ਜਿਹੜਾ ਹੈ ਉਹ ਇਤਿਹਾਸ ਮੈਨੂੰ ਸਰਵਣ ਕਰਾਇਆ ਜਾਵੇ। ਤੇ ਇੱਥੇ ਇਹ ਵੀ ਬਚਨ ਆਉਂਦਾ ਪਿਆਰਿਓ ਕਿ ਇਹੀ ਪਾਵਨ ਅਸਥਾਨ ਦੇ ਧਰਤੀ ਦੇ ਉੱਤੇ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਜਿਹੜੇ ਹਨ, ਜਦੋਂ ਚੱਪੜਚਿੜੀ ਦਾ ਮੈਦਾਨ ਦੇ ਵਿੱਚ ਜੰਗ ਹੋਇਆ, ਵਜ਼ੀਰ ਖਾਂ ਦੇ ਨਾਲ ਜਦੋਂ ਜੰਗ ਹੋਇਆ, ਇਸ ਜੰਗ ਦੇ ਵਿੱਚ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਇੱਕ ਦੰਦ ਜਿਹੜਾ ਹੈ ਉਹ ਭੰਨਿਆ ਗਿਆ ਸੀ, ਦੰਦ ਟੁੱਟ ਗਿਆ, ਤੇ ਬਹੁਤ ਸਿਰਲੱਥ ਜੋਧੇ ਸਨ। ਤੇ ਫਿਰ ਬਾਅਦ ਦੇ ਵਿੱਚ ਬਾਬਾ ਦੀਪ ਸਿੰਘ ਸਾਹਿਬ ਜੀ, ਬਾਬਾ ਬੰਦਾ ਸਿੰਘ ਬਹਾਦਰ ਜੀ ਇੱਥੇ ਆਏ। ਇੱਥੇ ਆ ਕਰਕੇ ਹੁਣ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਕਿਹਾ ਜਾਂਦਾ, ਇੱਥੇ ਆਪ ਸ਼੍ਰੀ ਜਪਜੀ ਸਾਹਿਬ ਜੀ ਦੀ ਪਾਵਨ ਕਥਾ ਜਿਹੜੀ ਹੈ, ਗੁਰਬਾਣੀ ਦੀ ਕਥਾ ਵਿਚਾਰ ਇਹਨਾਂ ਨੇ ਕਰਨੀ ਕੀਤੀ ਹੈ। ਇੱਕ ਦੋ ਮਹੀਨੇ ਦੇ ਕਰੀਬ ਦਾ ਸਮਾਂ ਕਹਿੰਦੇ ਬਾਬਾ ਬੰਦਾ ਸਿੰਘ ਜੀ ਨੇ ਇੱਥੇ ਰੁਕਣਾ ਕੀਤਾ, ਥਕੇਵਾ ਲਾਉਣਾ ਕੀਤਾ, ਆਰਾਮ ਕਰਨਾ ਕੀਤਾ, ਤੇ ਰੋਜ਼ ਬਾਬਾ ਜੀ ਤੋਂ ਗੁਰਬਾਣੀ ਦੀ ਕਥਾ, ਇਤਿਹਾਸ ਦੀ ਕਥਾ, ਕੀਰਤਨ ਆਦਿਕ ਜੋ ਹੈ ਇਹ ਸਰਵਣ ਕਰਿਆ ਕਰਦੇ ਸਨ। ਬਾਬਾ ਦੀਪ ਸਿੰਘ ਸਾਹਿਬ ਜੀਆਂ ਨੇ ਸੰਪੂਰਨ ਸ਼੍ਰੀ ਜਪਜੀ ਸਾਹਿਬ ਜੀ ਦੀ ਕਥਾ ਜਿਹੜੀ ਹੈ ਇੱਥੇ ਸਰਵਣ ਕਰਾਉਣੀ ਕੀਤੀ। ਇਹੀ ਉਹ ਪਾਵਨ ਧਰਤੀ ਹੈ। ਫਿਰ ਬਾਅਦ ਦੇ ਵਿੱਚ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਜਿੰਦਾ ਸ਼ਹੀਦ ਦਾ ਖਿਤਾਬ ਜਿਹੜਾ ਹੈ ਪੰਥ ਦੇ ਜਥੇਦਾਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਦੇਣਾ ਕੀਤਾ। ਇੱਥੇ ਜਦੋਂ ਪਹੁੰਚੇ ਫਿਰ ਤੋਂ ਪਿਆਰਿਓ ਉਹ ਨਗਰ ਜਿਹੜਾ ਹੈ, ਕਿਉਂਕਿ ਤੁਰਕਾਂ ਦਾ ਰਾਜ ਸੀ, ਤੁਰਕਾਂ ਨੇ ਕਬਜ਼ਾ ਕਰ ਲਿਆ ਤੇ ਉਹਨਾਂ ਨੂੰ ਮਾਰ ਭਜਾਉਣਾ ਕੀਤਾ, ਸਾਰੇ ਤੁਰਕੜੇ ਜਿਹੜੇ ਹਨ ਉਹਨਾਂ ਨੂੰ ਜਦੋਂ ਭਜਾ ਦਿੱਤਾ ਗਿਆ ਤੇ ਬਾਅਦ ਦੇ ਵਿੱਚ ਬਾਬਾ ਜੀ ਨੇ ਫਿਰ ਆਮ ਲੋਕਾਂ ਨੂੰ ਵਚਨ ਕੀਤਾ ਕਿ ਆਓ ਭਾਈ, ਆ ਕਰਕੇ ਫਿਰ ਤੋਂ ਇਹ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਨਗਰੀ ਜਿਹੜੀ ਹੈ ਜੋ ਮਹਾਰਾਜ ਜੀ ਨੇ ਆਪ ਵਸਾਉਣੀ ਕੀਤੀ, ਆਪਾਂ ਇਹਦੇ ਵਿੱਚ ਆ ਕਰਕੇ ਵਸੀਏ, ਫਿਰ ਤੋਂ ਸ਼ਹਿਰ ਵਸਾਉਣਾ ਕੀਤਾ। ਫਿਰ ਜਦੋਂ ਲੋਕਾਂ ਨੇ ਦੱਸਿਆ ਕਿ ਇੱਥੋਂ ਅੱਗੇ ਇਹ ਪਹਾੜੀ ਜੋ ਸ਼ਿਵਾਲਿਕ ਦੀ ਆਰੰਭ ਹੁੰਦੀ ਹੈ, ਇੱਥੋਂ ਦੇ ਬੇਈਮਾਨ ਰਾਜਿਆਂ ਨੇ ਭੀਮ ਚੰਦ ਆਦਿਕ ਇਹਨਾਂ ਨੇ ਬੜਾ ਧਰੋਹ ਬੜਾ ਖੋਟ ਕਮਾਉਣਾ ਕੀਤਾ। ਇਹ ਸੁਣ ਕਰਕੇ ਬਾਬਾ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਹੈ, ਆਪਾਂ ਉਹਨਾਂ ਦਾ ਵੀ ਬਦਲਾ ਲਈਏ, ਉਹਨਾਂ ਦਾ ਵੀ ਸੌਦਾ ਲਾਈਏ। ਇਸ ਤਰ੍ਹਾਂ ਫੌਜਾਂ ਲੈ ਕਰਕੇ ਪਹਾੜਾਂ ਦੇ ਵੱਲ ਰਵਾਨਾ ਹੋ ਗਏ। ਤੇ ਭੀਮ ਚੰਦ ਦੀ ਬਹੁਤ ਵੱਡੀ ਜਿਹੜੀ ਰਾਜਧਾਨੀ ਹੈ, ਉੱਥੇ ਜਾ ਕਰਕੇ ਸਿੱਧਾ ਸਭ ਤੋਂ ਪਹਿਲੇ ਕਿਹਾ ਕਿ ਸਭ ਤੋਂ ਬੇਈਮਾਨ ਰਾਜਾ ਜਿਹੜਾ ਭੀਮ ਚੰਦ ਹੈ, 22 ਤਾਰਾਂ ਦਾ ਸਭ ਤੋਂ ਵੱਡਾ ਰਾਜਾ, ਇਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਬੜਾ ਮੱਥਾ ਲਾਇਆ, ਉਹਦੇ ਨਾਲ ਜੰਗ ਕਰਕੇ ਉਹਦੀ ਰਾਜਧਾਨੀ ਨੂੰ ਲੁੱਟ ਲੈਣਾ ਕੀਤਾ, ਵੀਰਾਨ ਬਣਾ ਦਿੱਤਾ। ਹੁਣ ਉੱਥੇ ਜਿੰਨੇ ਵੀ ਮੀਂਹ ਹੈ ਰਾਜੇ ਰਾਵ ਆਦਿਕ, ਇੱਕ ਵਾਰ

ਦੀ ਮਾਰ ਤੋਂ ਬਚ ਕਰਕੇ ਇੱਕ ਥਾਂ ਤੇ ਜਾ ਕਰਕੇ ਰੁਕ ਗਏ, ਇੱਕ ਥਾਂ ਤੇ ਟਿਕ ਗਏ। ਫਿਰ ਕਿਸੇ ਨੇ ਦੱਸਿਆ ਕਿ ਜਿੰਨੇ ਇਹ ਬੇਈਮਾਨ ਰਾਜੇ ਉਹ ਉਸ ਪਾਸੇ ਗਏ ਹਨ। ਹੁਣ ਗੁਰੂ ਕੋ ਬੈਰ, ਸਤਿਗੁਰੂ ਮਹਾਰਾਜ ਜੀ ਦਾ ਬੈਰ ਉਤਾਰਨ ਦੇ ਲਈ, ਬਦਲਾ ਲੈਣ ਦੇ ਲਈ। ਜਦੋਂ ਬਾਬਾ ਜੀ ਨੂੰ ਪਤਾ ਚੱਲਿਆ ਸਾਰੇ ਗੁਰੂ ਦਰੋਹੀ ਜਿਹੜੇ ਹਨ ਇੱਕ ਥਾਂ ਤੇ ਟਿਕ ਗਏ ਆ ਕਰਕੇ, ਇਹਨਾਂ ਨੂੰ ਇਹ ਸੀ ਕਿ ਇਕੱਠੇ ਰਵਾਂਗੇ ਤੇ ਬੰਦਾ ਸਿੰਘ ਨੇ ਸਾਡੇ ਉੱਤੇ ਹਮਲਾ ਨਹੀਂ ਕਰਦਾ। ਲੇਕਿਨ ਬਾਬਾ ਬੰਦਾ ਸਿੰਘ ਜੀ ਨੇ ਕਹਿ ਦਿੱਤਾ ਕਿ ਭਾਈ ਇਹਨਾਂ ਨੂੰ ਛੱਡਣਾ ਨਹੀਂ ਹੈ। ਇੱਕਦਮ ਉਹਨਾਂ ਨੂੰ ਘੇਰਾ ਪਾਇਆ, ਘੇਰਾ ਪਾ ਕਰਕੇ ਉਹਨਾਂ ਦੇ ਨਾਲ ਜੰਗ ਕਰਨਾ ਕੀਤਾ। ਉਹਨਾਂ ਨੂੰ ਖਬਰ ਵੀ ਨਹੀਂ ਲੱਗੀ ਹੈ, ਇੱਕਦਮ ਔਚਕ ਜਾ ਕਰਕੇ ਪੈ ਗਏ ਹਨ। ਜਾ ਕਰਕੇ ਚੌਪਾਸੀ ਜਾ ਕਰਕੇ ਉਹਨਾਂ ਨੂੰ ਘੇਰਾ ਪਾਉਣਾ ਕੀਤਾ। ਹੁਣ ਉੱਥੇ ਸਾਰੇ ਜਿਹੜੇ ਨਾ ਇਹ ਪ੍ਰਸ਼ਾਦਾ ਜਦੋਂ ਛੱਕ ਰਹੇ ਸਨ, ਇਹ ਗੁਰੂ ਮਹਾਰਾਜ ਜੀ ਦੇ ਦਰੋਹੀ, ਗੁਰੂ ਘਰ ਦੇ ਨਾਲ ਦਰੋਹ ਕਮਾਉਣਾ ਕੀਤਾ, ਬਹੁਤ ਵੱਡਾ ਪਾਪ ਕਮਾਉਣਾ ਕੀਤਾ। ਅਚਨਚੇਤ ਹੀ ਬਾਬਾ ਬੰਦਾ ਸਿੰਘ ਜੀ ਨੇ ਘੇਰਾ ਪਾ ਲਿਆ, ਪਾ ਕਰਕੇ ਸਾਰੇ ਰਾਜਿਆਂ ਨੂੰ ਪਕੜ ਲਿਆ ਤੇ ਮੁੰਡੀਆਂ ਨਾਂਗੇ ਭਾਵ ਕੇ ਪ੍ਰਸ਼ਾਦਾ ਛਕਣ ਦੇ ਲਈ ਇਹ ਜਿਹੜੇ ਹਨ ਤੇੜ ਲੂੰਗੀ ਪਾ ਕਰਕੇ, ਜੋ ਇਹਨਾਂ ਦੀ ਮਰਿਆਦਾ ਹੁੰਦੀ ਹੈ ਉੱਤੇ ਕੋਈ ਵਸਤਰ ਨਹੀਂ ਰੱਖਦੇ ਹਨ, ਤੇੜ ਪਿਆਰਿਓ ਲੰਗੋਟਾ ਉਹਦੇ ਉੱਤੇ ਲੂੰਗੀ ਬੰਨ ਕਰਕੇ ਪ੍ਰਸ਼ਾਦਾ ਛਕਦੇ, ਇਸ ਤਰ੍ਹਾਂ ਔਚਕ ਜਾ ਕਰਕੇ ਘੇਰਾ ਪਾ ਲਿਆ, ਉਹਨਾਂ ਨੂੰ ਪਕੜ ਲਿਆ। ਹੁਣ ਇਹਨਾਂ ਦੀ ਗਿਣਤੀ ਜਿਹੜੀ ਹੈ ਤਕਰੀਬਨ

ਪਕੜ ਕਰਕੇ ਬਾਬਾ ਜੀ ਨੇ ਕਿਹਾ ਕਿ ਬੇਈਮਾਨੋ, ਤੁਸਾਂ ਨੇ ਗੁਰੂ ਮਹਾਰਾਜ ਜੀ ਦੇ ਨਾਲ ਧਰੋਹ ਕਮਾਉਣਾ ਕੀਤਾ ਤੇ ਇਹਨਾਂ ਨੂੰ ਜਾਨੋ ਨਹੀਂ ਮਾਰਨਾ ਕੀਤਾ, ਬਹੁਤ ਵੱਡਾ ਜਿਹੜਾ ਦਰੋਹੀ ਸੀ ਉਹਨੂੰ ਮਾਰਨਾ ਕੀਤਾ, ਬਾਕੀ ਪਿਆਰਿਓ ਸਾਰੀ ਜ਼ਿੰਦਗੀ ਜਿਹੜੀ ਹੈ ਇਹਨਾਂ ਨੂੰ ਇਹ ਦੇਣ ਦੇ ਲਈ, ਇਹਨਾਂ ਦਾ ਮੂੰਹ ਕਾਲਾ ਕਰਨ ਦੇ ਲਈ ਬਾਬਾ ਜੀ ਨੇ ਕਹਿ ਦਿੱਤਾ ਸਿੰਘਾਂ ਨੂੰ ਕਿ ਭਾਈ ਜਿੰਨੇ ਇਹ ਗੁਰੂ ਦਰੋਹੀ ਬੇਈਮਾਨ ਜਿਹੜੇ ਹਨ ਇਹਨਾਂ ਦਾ ਨੱਕ ਵੜ ਦਿੱਤਾ ਜਾਵੇ। ਫਿਰ ਕਈ ਬੇਈਮਾਨਾਂ ਨੂੰ ਪਕੜ ਕਰਕੇ ਖੂਹ ਦੇ ਵਿੱਚ ਪਾ ਦਿੱਤਾ ਗਿਆ ਤੇ ਕਈ ਜਿਹੜੇ ਹਨ ਉਹਦੇ ਵਿੱਚ ਡੁੱਬ ਕਰਕੇ ਮਰ ਗਏ। ਵੱਡੇ ਵੱਡੇ ਗੁਰੂ ਦਰੋਹੀ ਜਿਹੜੇ ਹਨ ਉਹਨਾਂ ਨੂੰ ਬਹੁਤ ਇਹੋ ਜਿਹੀ ਸਜ਼ਾ ਦੇ ਕਰਕੇ ਉਹਨਾਂ ਨੂੰ ਤੇ ਉਹਨਾਂ ਦੇ ਕੀਤੇ ਹੋਏ ਕਰਮਾਂ ਦਾ ਭੁਗਤਾਵਾ ਕਰਾਉਣਾ ਕੀਤਾ। ਉਹ ਤੋਂ ਬਾਅਦ ਜਦੋਂ ਬਾਬਾ ਜੀ ਨੂੰ ਪਤਾ ਲੱਗਦਾ ਕਿ ਭਾਈ ਅੱਗੇ ਉਹ ਵੀ ਪਰਬਤ ਦਾ ਰਾਜਾ ਜਿਹੜਾ ਉਹਨੇ ਵੀ ਮਹਾਰਾਜ ਜੀ ਦੇ ਨਾਲ ਧਰੋਹ ਕਮਾਇਆ, ਉੱਥੇ ਪਹੁੰਚ ਪਹੁੰਚ ਕਰਕੇ ਬਾਬਾ ਬੰਦਾ ਸਿੰਘ ਜੀ ਉਹਨਾਂ ਦਾ ਸੌਦਾ ਲਾਉਂਦੇ ਹਨ। ਬਾਈ ਧਾਰੀ ਜਿਹੜੇ ਇਹ ਰਾਜੇ ਜੋ ਹਨ ਇਹਨਾਂ ਨੂੰ ਪਕੜ ਕਰਕੇ ਮਾਰਨਾ ਕੀਤਾ, ਜਿਹੜਾ ਜਿੱਥੇ ਮਰਜ਼ੀ ਭੱਜ ਗਿਆ, ਲੁਕ ਗਿਆ, ਛੁਪ ਗਿਆ, ਉਹਨੂੰ ਉੱਥੋਂ ਹੀ ਬਿੱਲ ਦੇ ਵਿੱਚੋਂ ਕੱਢ ਕਰਕੇ ਉਹਨਾਂ ਦਾ ਸੌਦਾ ਲਾਉਣਾ ਕੀਤਾ। ਹੁਣ ਉੱਥੇ ਪਿਆਰੇ ਚੰਬਿਆਲ ਦਾ ਰਾਜਾ ਜਿਹੜਾ ਉਹਨੇ ਵੇਖਿਆ ਕਿ ਜੀ ਜਿਹੜਾ ਵੀ ਬਾਬਾ ਜੀ ਦੇ ਅੱਗੇ ਅੜਦਾ ਬਾਬਾ ਜੀ ਉਹਨੂੰ ਝਾੜ ਦਿੰਦੇ ਹਨ। ਉਹਦੇ ਘਰ ਦੇ ਵਿੱਚ ਬਹੁਤ ਸੋਹਣੀ ਜੋ ਕੰਨਿਆ ਹੈ ਤੇ ਇਹਨੇ ਕੀ ਕੀਤਾ, ਚੰਦ ਮੁਖੀ ਫਾਵ ਕੇ ਬਹੁਤ ਜ਼ਿਆਦਾ ਜਿਹੜੀ ਖੂਬਸੂਰਤ ਹੈ ਜਿਹਦੀਆਂ ਅੱਖਾਂ ਜਿਹੜੀਆਂ ਕਮਲ ਫੁੱਲ ਦੀਆਂ ਪਾਂਖੜੀਆਂ ਦੇ ਵੱਤ ਹਨ, ਇੰਝ ਲੱਗਦਾ ਕਿ ਭਾਈ ਕਾਮਦੇਵ ਜਿਹੜਾ ਹੈ ਇਹਨੂੰ ਚੰਗੀ ਤਰ੍ਹਾਂ ਸਵਾਰ ਕਰਕੇ ਬਣਾਉਣਾ ਕੀਤਾ ਤੇ ਬਹੁਤ ਅੰਗ ਅੰਗ ਪ੍ਰਤੰਗ ਕਰਕੇ ਇਹ ਬਹੁਤ ਸੁੰਦਰ ਹੈ ਤੇ ਜਿਸ ਤਰ੍ਹਾਂ ਕਿ ਪਿਆਰਿਓ ਇਸ ਤਰ੍ਹਾਂ ਇਹਦੀ ਸੋਭਾ ਜਿਹੜੀ ਹੈ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਇਹਨੇ ਕੀ ਕਰਨਾ ਕੀਤਾ, ਚੰਬਿਆਲ ਦਾ ਰਾਜਾ ਇਹਨੇ ਵੇਖਿਆ ਕਿ ਭਾਈ ਕਿ ਜੇ ਮੈਂ ਲੜਦਾ ਜਿਹੜੇ ਵੀ ਰਾਜੇ ਲੜੇ ਉਹਨਾਂ ਦਾ ਕੀ ਹਸ਼ਰ ਹੋਇਆ, ਆਪਾਂ ਲੜਨਾ ਨਹੀਂ ਹੈ, ਆਪਾਂ ਨਾ ਆਪਣੀ ਬੱਚੀ ਦਾ ਡੋਲਾ ਦੇ ਦੇਣਾ ਬਾਬਾ ਜੀ ਨੂੰ ਆਪਣਾ ਜਵਾਈ ਬਣਾਉਣਾ, ਇਸ ਤਰ੍ਹਾਂ ਆਪਣੇ ਬੱਚੀ ਦਾ ਹਾਰ ਸ਼ਿੰਗਾਰ ਕਰਕੇ ਉਹਨੂੰ ਅੱਗੇ ਲਿਆ ਕਰਕੇ ਉਹਨੂੰ ਅੱਗੇ ਪੇਸ਼ ਕਰਨਾ ਕੀਤਾ। ਹੁਣ ਕਵੀ ਰਾਜੀ ਵੀ ਦੱਸਦੇ ਹਨ ਕਿ ਉਹ ਰਾਣੀ ਉਹਦੀ ਰਾਜਕੁਮਾਰੀ ਬਹੁਤ ਜ਼ਿਆਦਾ ਖੂਬਸੂਰਤ ਹੈ, ਉਹਦੀ ਸੋਭਾ ਮੈਂ ਕਿਸ ਤਰ੍ਹਾਂ ਵਰਣਨ ਕਰਨਾ ਕਰਾਂ, ਜਿਹਨੂੰ ਵੇਖ ਕਰਕੇ ਜੋਗੀ ਲੋਕ ਵੀ ਜਿਹੜੇ ਹਨ ਵਿਸਮਿਤ ਹੋ ਜਾਂਦੇ ਹਨ, ਜਿਹੜੇ ਲੰਪਟ ਭੋਗੀ ਜਿਹੜੇ ਉਹਨਾਂ ਦੀ ਆਪਾਂ ਕੀ ਗਿਣਤੀ ਕਰ ਸਕਦੇ।

ਗਿਆ ਆਪਣੀ ਜਿਹੜੀ ਕੁੜੀ ਨੂੰ ਵਧੀਆ ਡੋਲੇ ਦੇ ਵਿੱਚ ਬਿਠਾ ਕਰਕੇ ਤੇ ਬਹੁਤ ਸਾਰੀਆਂ ਸਖੀਆਂ ਜਿਹੜੀਆਂ ਹਨ ਉਹਨਾਂ ਨੂੰ ਨਾਲ ਕਰਨਾ ਕੀਤਾ। ਫਿਰ ਇਹ ਬੱਚੀ ਦਾ ਡੋਲਾ ਜਿਹੜਾ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਕੋਲ ਭੇਜਿਆ ਤੇ ਰਾਤ ਦਾ ਸਮਾਂ ਸੀ। ਜਿਸ ਤਰ੍ਹਾਂ ਪਰੀਆਂ ਆਉਂਦੀਆਂ ਨਾ ਉਤਰ ਕਰਕੇ ਪਰੀਆਂ ਦੇ ਵੱਤ ਹੋ ਕਰਕੇ ਉਹਦੀ ਰਾਜਕੁਮਾਰੀ ਆਈ ਹੈ ਤੇ ਬਾਬਾ ਜੀ ਨੇ ਜਦੋਂ ਉਹਦੀ ਸੁੰਦਰਤਾਈ ਦੇ ਵੱਲ ਵੇਖਣਾ ਕੀਤਾ ਤੇ ਉਸ ਵੇਲੇ ਬਹੁਤ ਜ਼ਿਆਦਾ ਜਿਹੜਾ ਉਹ

ਉਹ ਬਚਨ ਕੀਤਾ ਸੀ ਨਾ ਕਿ ਭਾਈ ਤੁਸੀਂ ਜਤੀ ਰਹਿਣਾ ਹੈ, ਉਹ ਬਚਨ ਉਹਨਾਂ ਤੋਂ ਖਾਰਜ ਹੋ ਗਿਆ ਤੇ ਉਹਨਾਂ ਨੇ ਫਿਰ ਇਹ ਆਪਣਾ ਮਰਨ ਵੀ ਜਿਹੜਾ ਉਹ ਵੀ ਵਿਸਾਰ ਦੇਣਾ ਕੀਤਾ ਤੇ ਇਸ ਤਰ੍ਹਾਂ ਮਨ ਮਤ ਹੋ ਕਰਕੇ ਪਿਆਰਿਓ ਇੱਕਦਮ ਜਿਹਨੂੰ ਕਹਿੰਦੇ ਨਾ ਮਤ ਦੇ ਉੱਤੇ ਪੜਦਾ ਪੈ ਗਿਆ ਤੇ ਫਿਰ ਬਰੀ ਤੇ ਉਹਨਾਂ ਨੇ ਕੀ ਕੀਤਾ। ਦੇਖੋ ਇਹ ਵੀ ਗੱਲ ਸਾਨੂੰ ਯਾਦ ਰੱਖਣੀ ਚਾਹੀਦੀ ਹੈ, ਜੇ ਬਾਬਾ ਜੀ ਚਾਹੁੰਦੇ ਨਾ ਤੇ ਜਿਸ ਤਰ੍ਹਾਂ ਕਿ ਉਹਨਾਂ ਜ਼ਮਾਨਿਆਂ ਦੇ ਵਿੱਚ ਕੋਈ ਇਸ ਤਰ੍ਹਾਂ ਡੋਲਾ ਪੇਸ਼ ਕਰਦਾ ਤੇ ਇਹ ਰਾਜੇ ਮਹਾਰਾਜੇ ਉਹਦੀ ਬੇਪਤੀ ਕਰਦੇ ਸਨ, ਉਹਦੇ ਨਾਲ ਸਰੀਰਕ ਸੰਬੰਧ ਬਣਾਉਣਾ, ਉਹਦਾ ਉਹਦੀ ਬੇਪਤੀ ਕਰਨੀ ਹੈ ਤੇ ਉਹਨੂੰ ਨਾ ਬਹੁਤ ਜ਼ਲੀਲ ਕਰਕੇ ਰੱਖਣਾ, ਇਸ ਤਰ੍ਹਾਂ ਕੀਤਾ ਜਾਂਦਾ ਸੀ। ਕਿਉਂਕਿ ਕੀ ਕੀਤਾ, ਕਿਉਂਕਿ ਰਾਜੇ ਜਿਹੜੇ ਹਨ ਜਦੋਂ ਕੋਈ ਮਰ ਜਾਵੇ ਉਹਨਾਂ ਦੀਆਂ ਰਾਣੀਆਂ ਉਹਨਾਂ ਨੂੰ ਲਿਆ ਕਰਕੇ ਇਹ ਬੇਈਮਾਨ ਬੰਦੇ ਆਪਣੇ ਹਰਮਾਂ ਦੇ ਵਿੱਚ ਰੱਖਦੇ ਤੇ ਬਹੁਤ ਉਹਨਾਂ ਦੀ ਬੇਪਤੀ ਕਰਦੇ ਸਨ, ਕੋਹ ਕੋਹ ਕਰਕੇ ਉਹਨਾਂ ਨੂੰ ਮਾਰਿਆ ਜਾਂਦਾ ਬੀਬੀਆਂ ਨੂੰ। ਲੇਕਿਨ ਇੱਥੇ ਯਾਦ ਰੱਖਣਾ ਚਾਹੀਦਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇਹ ਨਹੀਂ ਕੀਤਾ, ਉਹ ਬੱਚੀ ਨੂੰ ਭੇਜਿਆ ਕਿਹਾ ਕਿ ਭਾਈ ਹੁਣ ਇਹ ਤੇਰੀ ਹੈ, ਜਿਸ ਤਰ੍ਹਾਂ ਤੂੰ ਵਰਨਾ ਜਿਸ ਤਰ੍ਹਾਂ ਤੂੰ ਇਹਦੀ ਵਰਤੋਂ ਕਰਨੀ ਤੂੰ ਕਰ ਸਕਦਾ। ਲੇਕਿਨ ਬਾਬਾ ਜੀ ਨੇ ਕਿਹਾ ਕਿ ਠੀਕ ਹੈ, ਮੈਂ ਮੋਹਿਤ ਤਾਂ ਹੋਇਆ ਹਾਂ, ਮੈਂ ਇਹਦੇ ਨਾਲ ਮੈਂ ਇਹਦੇ ਪ੍ਰੇਮ ਦੇ ਵਿੱਚ ਪੈ ਗਿਆ ਇਹਨੂੰ ਵੇਖ ਕਰਕੇ, ਲੇਕਿਨ ਮੈਂ ਇੰਜ ਇਹਦੇ ਨਾਲ ਜਿਹੜਾ ਆਪਣਾ ਰਿਸ਼ਤਾ ਨਹੀਂ ਕਾਇਮ ਕਰਨਾ, ਮੈਂ ਇਹਦੇ ਨਾਲ ਵਿਆਹ ਕਾਰਜ ਕਰਨਾ ਹੈ। ਵਿਆਹ ਕਾਰਜ ਕਰਨ ਤੋਂ ਬਾਅਦ ਹੀ ਮੈਂ ਇਹਨੂੰ ਆਪਣੀ ਘਰਵਾਲੀ ਬਣਾਵਾਂਗਾ। ਇਸ ਤਰ੍ਹਾਂ ਦੇਖੋ ਇਹ ਇਕਲਾਖ ਯਾਦ ਰੱਖਣਾ ਚਾਹੀਦਾ, ਜੇ ਬਾਬਾ ਜੀ ਚਾਹੁੰਦੇ ਤੇ ਉਹਦੀ ਇੱਜ਼ਤ ਨੂੰ ਲੁੱਟ ਸਕਦੇ, ਉਹਦੀ ਬੇਪਤੀ ਕਰ ਸਕਦੇ ਸਨ, ਜੋ ਮਰਜ਼ੀ ਕਰ ਸਕਦੇ। ਖੁਦ ਉਹਦੇ ਬਾਪ ਨੇ ਪਿਆਰਿਓ ਉਹਦਾ ਹਾਰ ਸ਼ਿੰਗਾਰ ਕਰਕੇ ਤਾਂ ਹੀ ਤਾਂ ਤੋਰਨਾ ਕੀਤਾ ਕਿ ਇਹਦੇ ਵਿੱਚ ਇਹ ਹੋ ਜਾਵੇ, ਮੇਰੀ ਜਾਨ ਬਚ ਜਾਵੇ। ਲੇਕਿਨ ਬਾਬਾ ਜੀ ਨੇ ਇੱਥੇ ਇਹ ਵੀ ਯਾਦ ਰੱਖਣਾ ਚਾਹੀਦਾ, ਬੇਸ਼ੱਕ ਪਿਆਰਿਓ ਜੱਤ ਜਿਹੜਾ ਜੱਤ ਸਤ ਕਾਇਮ ਨਹੀਂ ਰਿਹਾ, ਵਿਆਹ ਕਰਾਉਣਾ ਕੀਤਾ, ਲੇਕਿਨ ਵਿਆਹ ਕਰਾਉਣ ਤੋਂ ਬਾਅਦ ਹੀ ਪਿਆਰਿਓ ਉਹ ਬੀਬੀ ਨੂੰ ਅੰਗੀਕਾਰ ਕੀਤਾ, ਉਹ ਤੋਂ ਪਹਿਲੇ ਪਿਆਰਿਓ ਉਹਦੇ ਨਾਲ ਕੋਈ ਮੰਦ ਸੰਬੰਧ ਜਿਹੜੇ ਗਲਤ ਧਾਰਨਾ ਦੇ ਨਾਲ ਗਲਤ ਸੰਬੰਧ ਉਹਦੇ ਨਾਲ

ਸਾਡਿਆਂ ਦੇ ਮਵਾਸ ਕਿਰੇ ਆਦਿਕ ਜਿਹੜੇ ਕੋਟ ਗੜ ਜਿਹੜੇ ਉਹਨੂੰ ਢਾਉਣਾ ਕੀਤਾ। ਫਿਰ ਆਪਣੀ ਨਾਰ ਜਿਹੜੀ ਹੈ ਜਿਹਦੇ ਨਾਲ ਵਿਆਹ ਕਰਾਉਣਾ ਕੀਤਾ ਸੀ ਨਾ, ਉਹਨੂੰ ਆਪਣੇ ਨਾਲ ਰੱਖ

ਉਹ ਤੋਂ ਬਾਅਦ ਆਪਣੀ ਘਰਵਾਲੀ ਨੂੰ ਲੈ ਕਰਕੇ ਸਾਰਾ ਪਹਾੜੀ ਇਲਾਕਾ ਉਹਦਾ ਸੈਰ ਸਪਾਟਾ ਕਰਨਾ ਕੀਤਾ, ਗੇੜਾ ਕੱਢ ਕੇ ਆਏ ਹਨ। ਉਹ ਤੋਂ ਬਾਅਦ ਪਹਾੜੀ ਇਲਾਕਾ ਛੱਡ ਕਰਕੇ ਜਦੋਂ ਬਾਹਰ ਨਿਕਲਦੇ ਤੇ ਉਤਰ ਕਰਕੇ ਸਤਲੁਜ ਦਰਿਆ ਜਿਹੜਾ ਉਹਨੂੰ ਪਾਰ ਕਰਨਾ ਕੀਤਾ। ਉੱਥੋਂ ਨਿਕਲ ਕਰਕੇ ਬਾਬਾ ਬੰਦਾ ਸਿੰਘ ਜੀ ਦੁਆਬੇ ਦਾ ਇਲਾਕਾ ਜਿਹੜਾ ਹੈ, ਦੋ ਆਬ, ਦੁਆਬੇ ਦਾ ਮਤਲਬ ਜਿਹੜਾ ਵਿਸ਼ੇਸ਼ ਕਰਕੇ ਬਿਆਸ ਅਤੇ ਸਤਲੁਜ ਦੇ ਵਿਚਕਾਰ ਦਾ ਇਲਾਕਾ, ਇਹਨੂੰ ਦੁਆਬਾ ਬੋਲਦੇ ਹਨ। ਆਬ ਦਾ ਮਤਲਬ ਹੁੰਦਾ ਪਾਣੀ, ਉਹ ਇਲਾਕਾ ਜਿਹੜੇ ਇਲਾਕੇ ਦੇ ਵਿੱਚ ਦੋ ਨਦੀਆਂ ਦਾ ਪਾਣੀ ਜਿਹੜਾ ਤੁਹਾਨੂੰ ਪ੍ਰਾਪਤ ਹੋਵੇ ਉਹਨੂੰ ਦੁਆਬਾ ਬੋਲਦੇ ਹਨ। ਹੁਣ ਇੱਥੇ ਵੀ ਆ ਕਰਕੇ ਜਿੰਨੇ ਵੀ, ਕਿਉਂਕਿ ਸਾਰੇ ਜਿਹੜੇ ਰਾਜੇ ਰਜਵਾੜੇ ਜਿਹੜੇ ਤੁਰਕ ਹਨ, ਇਹ ਮੁਗਲੀਆ ਸਲਤਨਤ ਦੇ ਹਨ, ਉਹਨਾਂ ਨੂੰ ਮਾਰਨਾ ਕੀਤਾ। ਇੱਥੇ ਪੂਰਾ ਧੂਮ ਮਚਾ ਕਰਕੇ ਪੂਰੇ ਦਲ ਬਲ ਦੇ ਨਾਲ ਇਹਨਾਂ ਨੂੰ ਮਾਰ ਕੁੱਟ ਕੇ ਲੁੱਟਣਾ ਕੀਤਾ। ਉਸ ਤੋਂ ਬਾਅਦ ਜੋ ਤੁਰਕਾਨਾ ਇਹਨਾਂ ਬੇਈਮਾਨਾਂ ਦੀ ਬਹੁਤ ਵੱਡੀ ਨਗਰੀ ਜਿਹੜੀ ਹੈ, ਜਲੰਧਰ ਜੋ ਸ਼ਹਿਰ ਜਿਹੜਾ ਹੈ, ਉਹਨਾਂ ਜ਼ਮਾਨਿਆਂ ਦੇ ਵਿੱਚ ਜਲੰਧਰ ਦਾ ਹਾਕਮ, ਇਹ ਸਾਰੇ ਹਾਕਮ ਜਿਹੜੇ ਨਾ ਪਿਆਰਿਓ ਆਪ ਜੀ ਵੇਖ ਸਕਦੇ ਹੋ, ਮੈਂ ਸਿਰਫ ਪੰਜਾਬ ਦੀ ਗੱਲ ਕਰਾਂ, ਪੰਜਾਬ ਦੇ ਵਿੱਚ ਉਹਨਾਂ ਜ਼ਮਾਨਿਆਂ ਦੇ ਵਿੱਚ ਇਹ ਵੱਡੇ ਵੱਡੇ ਜਿਹੜੇ ਨਗਰ ਹਨ, ਜਲੰਧਰ ਹੋ ਗਿਆ, ਉਹ ਤੋਂ ਬਾਅਦ ਸਰਹੰਦ ਹੋ ਗਿਆ ਤੇ ਨਾਲ ਲਾਹੌਰ ਹੋ ਗਿਆ, ਇਹ ਵੱਡੀਆਂ ਰਾਜਧਾਨੀਆਂ ਸਨ। ਇਹਨਾਂ ਦਾ ਕੰਟਰੋਲ ਜਿਹੜਾ ਹੈ ਇਹ ਮੁਗਲ ਜਿਹੜੇ ਹਨ ਮੁਸਲਮਾਨ ਇਹੀ ਕਰਿਆ ਕਰਦੇ, ਤੇ ਆਮ ਪਰਜਾ ਜਿਹੜੀ ਹੈ ਆਮ ਹਿੰਦੂਆਂ ਨੂੰ, ਸਿੱਖਾਂ ਨੂੰ ਔਰ ਜਿਹੜੇ ਦੂਜੇ ਤੀਜੇ ਧਰਮ ਦੇ ਲੋਕਾਂ ਨੂੰ, ਇਹਨਾਂ ਲੋਕਾਂ ਨੇ ਬਹੁਤ ਜ਼ਿਆਦੀਆਂ ਤਕਲੀਫਾਂ ਦੇਣੀਆਂ ਕੀਤੀਆਂ। ਤੇ ਜਲੰਧਰ ਦਾ ਜਿਹੜਾ ਸੂਬੇਦਾਰ ਜਿਹੜਾ ਹੈ ਉਹਦਾ ਨਾਮ ਸੀ ਜ਼ਬਰਦਸਤ ਖਾਨ। ਇਹ ਜ਼ਬਰਦਸਤ ਖਾਨ ਵੀ ਪਿਆਰਿਓ ਫੌਜਾਂ ਲੈ ਕਰਕੇ ਆਇਆ ਸੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਉੱਤੇ ਹਮਲਾ ਕਰਨ ਦੇ ਲਈ। ਔਰੰਗਜ਼ੇਬ ਨੇ ਕੀ ਕੀਤਾ, ਆਪਣੀ ਥੋੜ੍ਹੀ ਕੁ ਫੌਜ ਜਿਹੜੀ ਹੈ ਉਹਨੇ ਆਰਡਰ ਕੀਤਾ ਦਿੱਲੀ ਤੋਂ, ਖਵਾਜਾ ਖਿਜਰ ਜਿਹੜਾ ਹੈ ਤੇ ਇਹਨੇ ਕੀ ਕੀਤਾ, ਖਵਾਜਾ ਮਰਦੂਦ ਜਿਹਨੂੰ ਮਹਾਰਾਜ ਜੀ ਨੇ ਖਵਾਜਾ ਕੇ ਆ ਖਵਾਜਾ ਮਰਦੂਦ ਸਿਆਹ ਦੀਵਾਰ ਕਰਕੇ ਬਚਨ ਕਰਨਾ ਕੀਤਾ। ਇਹ ਖਵਾਜਾ ਮਰਦੂਦ ਥੋੜ੍ਹੀ ਕੁ ਫੌਜ ਲੈ ਕਰਕੇ, ਟੁਕੜੀਆਂ ਲੈ ਕਰਕੇ ਇਹ ਦਿੱਲੀ ਤੋਂ ਆਇਆ। ਉਹ ਤੋਂ ਬਾਅਦ ਔਰੰਗਜ਼ੇਬ ਨੇ ਖਾਸ ਕਰਕੇ

ਕਸ਼ਮੀਰ ਦਾ ਸੂਬੇਦਾਰ ਗਵਰਨਰ ਇਹਨਾਂ ਨੂੰ ਕਿਹਾ ਕਿ ਤੁਸੀਂ ਵੀ ਫੌਜਾਂ ਲੈ ਕਰਕੇ ਚੱਲ ਕੇ ਜਾਓ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉੱਤੇ ਹਮਲਾ ਕਰਨਾ ਕਰੋ। ਇਹ ਸਾਰੀਆਂ ਫੌਜਾਂ ਆਈਆਂ, ਇਹਨਾਂ ਨੇ ਘੇਰਾ ਪਾਉਣਾ ਕੀਤਾ ਸੀ ਸ਼੍ਰੀ ਅਨੰਦਪੁਰ ਸਾਹਿਬ ਜੀ ਦੇ ਉੱਤੇ। ਬਹੁਤ ਲੰਬਾ ਸਮਾਂ ਘੇਰਾ ਪਿਆ ਰਿਹਾ। ਸਤਿਗੁਰੂ ਮਹਾਰਾਜ ਜੀ ਘੇਰੇ ਨੂੰ ਤੋੜ ਕੇ ਜਦੋਂ ਨਿਕਲੇ, ਚਮਕੌਰ ਦੀ ਜੋ ਜੰਗ ਹੋਈ ਹੈ ਖੇਤਰ ਦੇ ਵਿੱਚ, ਉਹਦੇ ਵਿੱਚ ਵੀ ਪਿਆਰਿਓ ਜ਼ਬਰਦਸਤ ਖਾਨ, ਵਜ਼ੀਰ ਖਾਨ ਆਦਿਕ ਇਹ ਬਹੁਤ ਵੱਡੇ ਇਹਨਾਂ ਨੇ ਜਿਹੜਾ ਹੈ ਹਮਲਾ ਕਰਨਾ ਕੀਤਾ। ਹੁਣ ਲਾਹੌਰ ਦਾ ਇਹ ਜਿਹੜਾ ਹੈ ਜਲੰਧਰ ਦਾ ਸੂਬੇਦਾਰ ਜ਼ਬਰਦਸਤ ਖਾਨ ਜਿਹੜਾ ਹੈ, ਜਦੋਂ ਪਤਾ ਚੱਲਿਆ ਕਿ ਇਹਨੇ ਵੀ ਬਹੁਤ ਧਰੂਵ ਮਚਾਉਣਾ ਕੀਤਾ ਤੇ ਬਾਬਾ ਜੀ ਨੇ ਜਲੰਧਰ ਦੇ ਉੱਤੇ ਹਮਲਾ ਕਰਨਾ ਕੀਤਾ। ਹਮਲਾ ਕਰਕੇ ਜ਼ਬਰਦਸਤ ਖਾਨ ਨੂੰ ਮਾਰ ਭਜਾਉਣਾ ਕੀਤਾ, ਸਾਰਾ ਇਲਾਕਾ ਲੁੱਟ ਕੁੱਟਣਾ ਕੀਤਾ। ਹੁਣ ਉੱਥੇ ਜਿੰਨੇ ਵੀ ਪਿਆਰੇ ਉਹ ਸ਼ਹਿਰ ਦੇ ਲੋਕ ਜੋ ਹਨ, ਹੁਣ ਸਾਰੀ ਫੌਜ ਨੇ ਕੀ ਕੀਤਾ, ਉਹਨਾਂ ਲੋਕਾਂ ਦਾ ਜਿਹੜੇ ਹਾਕਮ ਜਿਹੜੇ ਸਨ, ਉਹਨਾਂ ਦਾ ਮਾਲ ਧਨ ਘੋੜੇ ਆਦਿਕ ਸ਼ਸਤਰ ਬਸਤਰ ਆਦਿਕ ਸਾਰਿਆਂ ਨੂੰ ਲੁੱਟ ਲੈਣਾ ਕੀਤਾ। ਕੋਈ ਵੀ ਤੁਰਕਾਂ ਦੀ ਜਿਹੜੀ ਫੌਜ ਸੈਨਾ ਆਉਂਦੀ ਹੈ, ਉਹਨਾਂ ਦੇ ਨਾਲ ਜੰਗ ਕਰਕੇ ਤੁਰੰਤ ਉਹਨਾਂ ਨੂੰ ਮਾਰ ਦਿੱਤਾ ਜਾਂਦਾ, ਖਤਮ ਕੀਤਾ ਜਾਂਦਾ। ਉਹ ਤੋਂ ਬਾਅਦ ਦੁਆਬਾ ਜਿਹੜਾ ਉਹਨੂੰ ਸਰ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਜਿਹੜੇ ਹਨ, ਇਹ ਮਾਝੇ ਦੇ ਵਿੱਚ, ਮਾਝੇ ਦਾ ਇਲਾਕਾ ਜਿਹੜਾ, ਇਹਦੇ ਵਿੱਚ ਇੰਟਰ ਕਰਦੇ ਹਨ। ਤੇ ਦੌਰ ਦੂਰ ਭਾਵ ਕੇ ਉੱਥੋਂ ਆ ਕਰਕੇ ਜਿਹੜੇ ਵੀ ਰਾਸਤੇ ਦੇ ਵਿੱਚ ਗੁਰੂ ਦਰੋਹੀਆਂ ਦੇ ਗ੍ਰਾਮ ਆਉਂਦੇ, ਉਹਨਾਂ ਨੂੰ ਮਾਰ ਕੇ ਲੁੱਟਦੇ ਹਨ। ਸਭ ਤੋਂ ਪਹਿਲੇ ਬਟਾਲਾ ਜਿਹੜਾ ਜੋ ਸ਼ਹਿਰ ਹੈ, ਹੁਣ ਉੱਥੋਂ ਦਾ ਹਾਕਮ ਜਿਹੜਾ, ਬਟਾਲੇ ਦਾ ਹਾਕਮ ਜਿਹੜਾ, ਉਹਨੂੰ ਮਾਰ ਕਰਕੇ ਉਹਦਾ ਸਾਰਾ ਮਾਲ ਧਨ ਜਿਹੜਾ ਲੁੱਟ ਲੈਣਾ ਕੀਤਾ। ਉਹਨੂੰ ਪਿਆਰਿਓ ਜਿੱਤ ਕਰਕੇ ਬਟਾਲੇ ਨੂੰ ਸਰ ਕਰਕੇ ਲਾਹੌਰ ਜਿਹੜਾ ਹੈ, ਲਾਹੌਰ ਦੇ ਉੱਤੇ ਜਾ ਕਰਕੇ ਉਹਨਾਂ ਨੇ ਹਮਲਾ ਕੀਤਾ, ਜਿੱਥੇ ਪਿਆਰਿਓ ਲਾਹੌਰ ਦੇ ਵਿੱਚ ਤੁਰਕਾਨੀ ਫੌਜ ਦਾ ਬਹੁਤ ਵੱਡਾ ਜਿਹੜਾ ਗੜ੍ਹ ਹੈ, ਬਹੁਤ ਤਕੜਾ ਜ਼ੋਰ ਤੇ ਲਾਹੌਰ ਦੇ ਵਿੱਚ। ਇਹ ਵੀ ਪਿਆਰਿਓ ਉਹਨਾਂ ਜ਼ਮਾਨਿਆਂ ਦੇ ਵਿੱਚ ਤੁਰਕਾਨੀ ਫੌਜ ਦੀ ਵੱਡੀ ਰਾਜਧਾਨੀ ਹੋਇਆ ਕਰਦੀ, ਜਿੱਥੇ ਪਿਆਰਿਓ ਲੱਖਾਂ ਦੀ ਤਾਦਾਦ ਦੇ ਵਿੱਚ ਲਸ਼ਕਰ ਫੌਜ ਜਿਹੜੀ ਹੈ ਹਰ ਸਮੇਂ ਤਿਆਰ

ਵਜ਼ੀਰ ਖਾਂ ਦਾ ਸੌਦਾ ਲਾਉਣਾ ਕੀਤਾ, ਉਹਨੂੰ ਮਾਰਨਾ ਕੀਤਾ। ਹੁਣ ਜਿੱਥੇ ਪਹਿਲਾਂ ਜਿੱਥੇ ਬਹੁਤ ਤਗੜਾ ਮੁਕਾਬਲਾ ਹੋਇਆ ਹੈ, ਹੁਣ ਕਵੀ ਰਾਜੀ ਆਪ ਦੱਸਦੇ ਹਨ ਕਿ ਭਾਈ ਇਸ ਅਸਥਾਨਾਂ ਦੇ ਵਿੱਚ ਬਹੁਤ ਭਾਰੀ ਲੜਾਈ ਹੋਈ,

ਨੇ ਕਿਉਂਕਿ ਇਹਦਾ ਸੁਧਾਈ ਦਾ ਮੌਕਾ ਨਹੀਂ ਪ੍ਰਾਪਤ ਹੋਇਆ। ਕਈ ਅਸਥਾਨ ਜਿਹੜੇ ਨਾ ਜਦੋਂ ਪਿਆਰਿਓ ਆਪਾਂ ਵੇਖਦੇ ਨਹੀਂ ਹਾਂ ਤੇ ਨਾਮਾਂ ਦਾ ਭੁਲੇਖਾ ਜਿਹਾ ਪੈ ਜਾਂਦਾ ਹੈ। ਕਈ ਵਾਰੀ ਕਈ ਸ਼ਹਿਰਾਂ ਦੇ ਨਾਮ, ਕਈ ਨਗਰਾਂ ਦੇ ਨਾਮ ਆਪਾਂ ਭੁੱਲ ਜਾਂਦੇ ਹਾਂ, ਕੋਈ ਸਾਨੂੰ ਪੁੱਛੇ ਤੇ ਆਪਾਂ ਨਾਮ ਕੋਈ ਦੂਜਾ ਜਿਹਾ ਦੱਸ ਦਿੰਦੇ ਹਾਂ। ਇਸ ਤਰ੍ਹਾਂ ਹੀ ਅਸਲ ਦੇ ਵਿੱਚ ਜਿੱਥੇ ਇਹਦੇ ਨਾਲ ਵਜ਼ੀਰ ਖਾਂ ਦੇ ਨਾਲ ਜੰਗ ਹੋਇਆ ਤੇ ਕਵੀ ਰਾਜ ਜੀ ਨੇ ਉੱਥੇ ਵਰਣਨ ਕੀਤਾ ਕਿ ਛੱਤ ਬਨੂੜ ਦੇ ਵਿੱਚ ਕਰਕੇ ਚੱਪੜ ਚਿੜੀ ਦਾ ਨਾਮ ਵੀ ਉਹਨਾਂ ਨੂੰ ਪਤਾ, ਲੇਕਿਨ ਇਹ ਥੋੜ੍ਹਾ ਜਿਹਾ ਅੰਦਾਜ਼ਾ ਗਲਤ ਹੋ ਗਿਆ। ਉਹਨਾਂ ਨੂੰ ਲੱਗਿਆ ਕਿ ਲਾਹੌਰ ਦੇ ਇਲਾਕੇ ਦੇ ਵਿੱਚ ਇਹ ਚੱਪੜ ਚਿੜੀ ਦਾ ਮੈਦਾਨ ਇਹ ਹੋਵੇਗਾ ਜਿੱਥੇ ਆ ਲਾਹੌਰ ਦਾ ਸੂਬੇਦਾਰ ਗਵਰਨਰ ਉਹਦੇ ਨਾਲ ਜੰਗ ਹੋਇਆ। ਲੇਕਿਨ ਪਿਆਰਿਓ ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਜਦੋਂ ਆਪਾਂ ਉਹਨਾਂ ਇਲਾਕਿਆਂ ਦੇ ਵਿੱਚ ਜਾਂਦੇ ਹਾਂ ਛੱਤ ਬਨੂੜ ਵੀ ਉੱਥੇ ਹੀ ਪੈਂਦਾ। ਛੱਤ ਬਨੂੜ ਜਿਹੜਾ ਪਹਿਲੇ ਉੱਥੇ ਜੰਗ ਹੋਇਆ, ਉੱਥੋਂ ਦੇ ਹਾਕਮ ਦਾ ਸੌਦਾ ਲਾਉਣਾ ਕੀਤਾ, ਫਿਰ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ ਤੇ ਵਜ਼ੀਰ ਖਾਂ ਦੇ ਨਾਲ ਬਹੁਤ ਵੱਡੀ ਲੜਾਈ ਹੋਈ। ਹੁਣ ਇਹ ਚੱਪੜ ਚਿੜੀ ਦਾ ਮੈਦਾਨ ਜਿਹੜਾ ਚੰਡੀਗੜ੍ਹ ਦੇ ਨਾਲ ਹੈ, ਹੁਣ ਲਾਹੌਰ ਇੱਥੋਂ ਤਕਰੀਬਨ 400-500 ਕਿਲੋਮੀਟਰ ਦੂਰ ਹੈ ਤੇ ਕਿਸ ਤਰ੍ਹਾਂ ਇਹ ਨਾਮਾਂ ਦਾ ਥੋੜ੍ਹਾ ਜਿਹਾ ਭੁਲੇਖਾ ਜਿਹੜਾ ਇਹ ਪੈ ਗਿਆ। ਇੱਥੇ ਬਹੁਤ ਵੱਡੀ ਆਪਾਂ ਇਹੀ ਸਮਝਣਾ ਕਿ ਲਾਹੌਰ ਦੇ ਸੂਬੇਦਾਰ ਦੇ ਨਾਲ ਉੱਥੇ ਵੀ ਬਹੁਤ ਭਾਰੀ ਜੰਗ ਹੋਈ ਹੈ ਤੇ ਸਾਰਾ ਤੁਰਕਾਨਾ ਜਿਹੜਾ ਇਹ ਬੇਈਮਾਨ ਉਹਨਾਂ ਨੂੰ ਚੁਣ ਚੁਣ ਕਰਕੇ ਮਾਰਦੇ ਹਨ। ਹੁਣ ਜੋ ਅਨੰਦਪੁਰ ਸਾਹਿਬ ਦੇ ਵਿੱਚ ਜਿਹੜੀਆਂ ਜਿਹੜੀਆਂ ਫੌਜਾਂ ਆਈਆਂ, ਬਾਬਾ ਜੀ ਨੂੰ ਸਿੰਘ ਦੱਸੀ ਜਾਂਦੇ ਕਿ ਬਾਬਾ ਜੀ ਇੱਥੋਂ ਦਾ ਹਾਕਮ ਵੀ ਆਇਆ, ਜਲੰਧਰ ਦਾ ਸੂਬੇਦਾਰ ਜ਼ਬਰਦਸਤ ਖਾਂ ਆਇਆ ਸੀ ਤਾਂ ਉਹਦਾ ਵੀ ਸੌਦਾ ਲਾਉਣਾ ਕੀਤਾ, ਲਾਹੌਰ ਦਾ ਸੂਬੇਦਾਰ ਜਿਹੜਾ ਹੈ ਉਹ ਵੀ ਚੜ ਕਰਕੇ ਆਇਆ। ਬਾਬਾ ਜੀ ਨੂੰ ਜਦੋਂ ਦੱਸ ਪਾਈ ਤੇ ਬਾਬਾ ਜੀ ਨੇ ਉਹਨੂੰ ਵੀ ਮਾਰਨਾ ਕੀਤਾ। ਜਿਹੜਾ ਜਿਹੜਾ ਸੂਬੇਦਾਰ, ਜਿਹੜੀ ਜਿਹੜੀ ਫੌਜ ਚੜ ਚੜ ਕੇ ਆਈ ਸੀ ਸਿੱਖਾਂ ਦੇ ਵੱਲ, ਉਹਨਾਂ ਨੂੰ ਚੁਣ

ਕਰਕੇ ਘੇਰ ਘੇਰ ਕੇ ਉਹਨਾਂ ਨੂੰ ਮਾਰਨਾ ਕੀਤਾ। ਇਹਨਾਂ ਫਿਰ ਇਹਨਾਂ ਤੁਰਕਾਨਾ ਇਹਨਾਂ ਨੇ ਵੀ ਇਹ ਕੀਤਾ ਕਿ ਭਾਈ ਆਪਾਂ ਸਾਰੇ ਰਲ ਮਿਲ ਕਰਕੇ ਬਾਬਾ ਜੀ ਨੂੰ ਮਾਰੀਏ, ਬੰਦਾ ਸਿੰਘ ਦਾ ਸੋਧਾ ਲਾਈਏ। ਬੜੇ ਯਤਨ ਕਰਨੇ ਕੀਤੇ, ਬਹੁਤ ਵੱਡੇ ਜੰਗ ਹੋਏ, ਲੇਕਿਨ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਿੰਘਾਂ ਦਾ ਇਹਨਾਂ ਨੇ ਵਾਲ ਵੀ ਵਿੰਗਾ ਨਹੀਂ ਕੀਤਾ। ਤੇ ਜਿੱਥੇ ਜਿੱਥੇ ਇਹਨਾਂ ਨੇ ਜਿਹੜੇ ਜਿਹੜੇ ਮੁਕਾਮ ਦੇ ਉੱਤੇ ਸਿੰਘਾਂ ਦੇ ਨਾਲ ਟਾਕਰਾ ਕੀਤਾ, ਉੱਥੇ ਬਹੁਤ ਭਾਰੀ

ਬੰਦਾ ਸਿੰਘ ਜੀ ਜਦੋਂ ਪਿਆਰਿਓ ਆਪਨੇ ਦੇਖੋ ਹੁਣੇ ਹੀ ਸਰਵਣ ਕੀਤਾ ਕਿ ਜਦੋਂ ਇਹਨਾਂ ਨੇ ਸਰਹੰਦ ਨੂੰ ਜਿੱਤਣਾ ਕੀਤਾ ਉਹ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਚੱਲ ਗਏ ਉੱਥੋਂ ਲੱਗ ਗਈ ਹੈ ਉੱਥੇ ਗੁਰੂ ਤੀਰਥ ਦੇ ਵਿੱਚ ਜਾ ਕਰਕੇ ਇਸ਼ਨਾਨ ਕਰਨਾ ਕੀਤਾ ਬਹੁਤ ਇੱਕ ਲੰਬਾ ਸਮਾਂ ਇੱਕ ਦੋ ਮਹੀਨੇ ਦਾ ਸਮਾਂ ਰਹਿ ਕਰਕੇ ਸ੍ਰੀ ਜਪਜੀ ਸਾਹਿਬ ਜੀ ਦੀ ਕਥਾ ਅਤੇ ਔਰ ਵੀ ਇਤਿਹਾਸ ਦੀ ਕਥਾ ਕੀਰਤਨ ਇਹਨਾਂ ਨੇ ਸਰਵਣ ਕੀਤਾ ਜਦੋਂ ਇਸ ਪਾਸੇ ਆਏ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਗੁਰਤੀਰਥ ਦੇ ਦਰਸ਼ਨੀ ਇਸ਼ਨਾਨ ਕਰਨੇ ਕੀਤੇ ਇਹਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਰੋਹ ਉਹਨਾਂ ਦਾ ਬਹੁਤ

ਹੁਣ ਕਬੀਰਾ ਜੀ ਵੀ ਦੱਸਦੇ ਕਿ ਭਾਈ ਕਿੱਥੋਂ ਤੱਕ ਮੈਂ ਆਪ ਜੀ ਨੂੰ ਦੱਸਾਂ ਕਿ ਵੈਰੀ ਦਲ ਦਾ ਇੰਜ ਸ਼ਿੰਗਾਰ ਕੀਤਾ। ਜਿਹੜਾ ਵੀ ਪਿਆਰੀ ਉਹ ਜੰਗ ਕਰਨ ਦੇ ਲਈ ਸਨਮੁਖ ਹੋ ਕਰਕੇ ਆਉਂਦਾ ਉਹਨੂੰ ਝਾੜ ਕੇ ਭੇਜਦੇ ਹਨ। ਇਸ ਤਰ੍ਹਾਂ ਇਹ ਦੇਸ਼ਾਂ ਦੇ ਵਿੱਚ ਆਪਣਾ ਅਮਲ, ਆਪਣੀ ਹਕੂਮਤ, ਆਪਣਾ ਰਾਜ ਸਥਾਪਿਤ ਕਰਨਾ ਕੀਤਾ ਤੇ ਪ੍ਰਜਾ ਜਿਹੜੀ ਹੈ ਉਹ ਸਾਰੀ ਅਧੀਨ ਹੋ ਗਈ। ਉਹਨਾਂ ਨੇ ਵਚਨ ਕੀਤਾ ਕਿ ਬਾਬਾ ਜੀ ਸਾਨੂੰ ਕਿਉਂ ਮਾਰਦੇ ਹੋ, ਸਾਨੂੰ ਕਿਉਂ ਦੁੱਖ ਦਿੰਦੇ ਹੋ, ਅਸੀਂ ਜਿਸ ਤਰ੍ਹਾਂ ਟੈਕਸ ਦਿੰਦੇ ਹਾਂ ਅਸੀਂ ਤਾਂ ਇਹ ਕਰ ਦਿੰਦੇ ਹਾਂ, ਪਹਿਲੇ ਉਹਨਾਂ ਤੁਰਕਾਂ ਨੂੰ ਦਿੰਦੇ ਹਾਂ, ਕਿਉਂ ਦਿੰਦੇ ਸੀ? ਉਹ ਕਹਿੰਦੇ ਕਿ ਭਾਈ ਅਸੀਂ ਤੁਹਾਨੂੰ ਬਚਾਉਣਾ, ਤੁਹਾਡੀ ਰਖਵਾਲੀ ਕਰਨੀ ਹੈ। ਹੁਣ ਉਹ ਮਾਰੇ ਗਏ, ਤੁਸੀਂ ਸਾਡੇ ਮਾਈ ਬਾਪ ਬਣ ਗਏ, ਤੁਸੀਂ ਹਾਕਮ ਬਣ ਗਏ, ਤੁਹਾਡਾ ਸਿੰਘ ਹਾਕਮ ਬਣ ਗਏ। ਹੁਣ ਅਸੀਂ ਉਹਨਾਂ ਨੂੰ ਹਾਲਾ ਨਹੀਂ ਦੇਣਾ, ਅਸੀਂ ਤੁਹਾਨੂੰ ਜਿਹੜਾ ਹਾਲਾ ਦੇਵਾਂਗੇ, ਟੈਕਸ ਦੇਵਾਂਗੇ, ਤੁਸੀਂ ਸਾਡੇ ਉੱਤੇ ਹੱਥ ਨਾ ਛੱਡਣਾ ਕਰੋ। ਇੰਜ ਉਹਨਾਂ ਲੋਕਾਂ ਨੇ ਜਦੋਂ ਵਚਨ ਕੀਤਾ, ਕਰਾਰ ਕੀਤਾ ਤੇ ਬਾਬਾ ਜੀ ਕਹਿਣ ਲੱਗੇ ਠੀਕ ਹੈ ਭਾਈ। ਫਿਰ ਉਹਨਾਂ ਦੇ ਉੱਤੇ ਟੈਕਸ ਲਾ ਦਿੱਤਾ ਗਿਆ, ਕਰ ਲਾ ਕਰਕੇ। ਹੁਣ ਜਦੋਂ ਇਹ ਜਦੋਂ ਸਮਾਂ ਚੱਲ ਰਿਹਾ ਸੀ ਨਾ ਪਿਆਰਿਓ, ਉਸ ਵੇਲੇ ਦਿੱਲੀ ਤੋਂ ਬਹੁਤ ਵੱਡਾ

0: ਕਰਨਾ ਕੀਤਾ। ਬੇਸ਼ੱਕ ਪਿਆਰਿਓ ਬਹੁਤ ਸੰਖੇਪਤ ਦੇ ਵਿੱਚ ਪੰਛੀ ਝਾਤ ਦੇ ਵਿੱਚ ਕਵੀ ਰਾਜ ਜੀ ਨੇ ਇਹ ਇਤਿਹਾਸ ਵਰਣਨ ਕਰਨਾ ਕੀਤਾ, ਲੇਕਿਨ ਵੇਖਿਆ ਜਾਵੇ ਇੱਥੋਂ ਤੱਕ ਮੱਲਾਂ ਮਾਰਨ ਦੇ ਲਈ, ਇੱਥੋਂ ਤੱਕ ਵਿਜੈ ਪ੍ਰਾਪਤ ਕਰਨ ਦੇ ਲਈ 5-6 ਸਾਲ ਦਾ ਸਮਾਂ ਬਾਬਾ ਬੰਦਾ ਸਿੰਘ ਜੀ ਨੂੰ ਲੱਗ ਗਿਆ। 4-5 ਦੇ ਕਰੀਬ ਤਾਂ ਪੂਰਾ ਸਮਾਂ ਲੱਗ ਗਿਆ। ਇਹ 5-6 ਸਾਲ ਦੀ ਕਥਾ ਜਿਹੜੀ ਹੈ ਜੋ ਆਪ ਜੀ ਨੇ ਕੁਛ ਹੀ ਅਧਿਆਇਆਂ ਦੇ ਵਿੱਚ ਪ੍ਰਸੰਗਾਂ ਦੇ ਵਿੱਚ ਸਰਵਣ ਕਰਨਾ ਕੀਤਾ। ਦਿੱਲੀ ਦੀ ਸਲਤਨਤ ਜਿਹੜੀ ਹੈ, ਦਿੱਲੀ ਤੋਂ ਪਰੇ ਪਰੇ, ਹੁਣ ਤੁਸੀਂ ਦੇਖੋ ਦਿੱਲੀ ਤੋਂ ਬਾਅਦ ਪਾਨੀਪਤ ਸੋਨੀਪਤ ਆ ਜਾਂਦਾ, ਇੱਥੋਂ ਅੱਗੇ ਇਹ ਸਾਰੇ ਇਲਾਕੇ ਇਹਨਾਂ ਦੇ ਸਾਰੇ ਸੂਬੇਦਾਰ ਜਿਹੜੇ ਉਹਨਾਂ ਨੂੰ ਖਤਮ ਕਰਨਾ ਕੀਤਾ, ਖਾਲਸੇ ਦਾ ਰਾਜ ਸਥਾਪਿਤ ਹੋ ਗਿਆ। ਹੁਣ ਦਿੱਲੀ ਦਰਬਾਰ ਦੇ ਕੋਲ ਕੀ ਰਹਿ ਗਿਆ? ਤੇ ਉਹ ਬੜੇ ਅੱਗ ਬਗੂਲੇ ਹੋਏ, ਉਹਨਾਂ ਨੇ ਕਿਹਾ ਕਿ ਭਾਈ ਬਾਬਾ ਬੰਦਾ ਸਿੰਘ ਜੀ ਦਾ ਸੌਦਾ ਲਾਉਣਾ ਚਾਹੀਦਾ, ਇਹਨਾਂ ਨੂੰ ਮਾਰਨਾ ਚਾਹੀਦਾ। ਤਾਂ ਕਰਕੇ ਦਿੱਲੀ ਤੋਂ ਬਹੁਤ ਵੱਡਾ ਲਸ਼ਕਰ ਆਇਆ ਹੈ।
1: ਬੰਦਾ ਸਨਮੁਖ ਹੀ ਗਇਓ
0: ਤੇ ਸੁਣ ਕਰਕੇ ਬਾਬਾ ਬੰਦਾ ਸਿੰਘ ਜੀ ਨੇ ਕਿਹਾ ਕੋਈ ਗੱਲ ਨਹੀਂ ਹੈ, ਫੌਜਾਂ ਆ ਰਹੀਆਂ ਤੇ ਮੈਂ ਅੱਗੇ ਹੋ ਕਰਕੇ ਇਹਨਾਂ ਦਾ ਮੁਕਾਬਲਾ ਕਰਾਂਗਾ। ਤੇ ਆ ਕਰਕੇ ਸਤਲੁਜ ਦਰਿਆ ਜਦੋਂ ਪਾਰ ਕਰਨਾ ਕੀਤਾ,
1: ਲੁਧਵਣ ਨਗਰ ਮਾਰ ਕਰ ਲਰਿਓ।
0: ਲੁਧਵਣ ਦਾ ਮਤਲਬ ਪਿਆਰਿਓ ਕਿ ਜਿਹਨੂੰ ਲੁਧਿਆਣਾ ਅੱਜ ਆਪਾਂ ਬੋਲਦੇ ਹਾਂ, ਸਭ ਤੋਂ ਪਹਿਲੇ ਇਹਦਾ ਨਾਮ ਜਿਹੜਾ ਨਾ ਲੁਧਪੁਰ ਸੀ, ਲੁਧਪੁਰ, ਫਿਰ ਉਹ ਤੋਂ ਬਾਅਦ ਲੁਧਵਣ ਹੋ ਗਿਆ, ਤੇ ਇਸ ਤਰ੍ਹਾਂ ਅੱਜ ਜਿਹਨੂੰ ਆਪਾਂ ਲੁਧਿਆਣਾ ਬੋਲਦੇ ਹਾਂ, ਬਹੁਤ ਵੱਡਾ ਨਗਰ ਹੈ, ਉਹਨੂੰ ਜਾ ਕਰਕੇ ਸਰ ਕਰਨਾ ਕੀਤਾ। ਫਿਰ ਵਾਪਸ ਆ ਕਰਕੇ ਤੁਰਕਾਨਿਆਂ ਦੇ ਨਾਲ ਜਿਹੜੇ ਉੱਥੋਂ ਦੇ ਹਾਕਮ ਸੀ ਨਾ ਲੁਧਿਆਣੇ ਦੇ, ਲੁਧਪੁਰ ਦੇ, ਉਹਨਾਂ ਦੇ ਨਾਲ ਸੰਘਰਸ਼ ਕਰਨਾ ਕੀਤਾ ਹੈ।
1: ਤੇ
0: ਆ ਕਰਕੇ ਤੁਪਕਾ ਤੋਪ ਜੰਜੈਲੇ ਰੈਕਲੇ

ਪਿਆਰਿਓ ਔੜਕ ਦਾ ਜੰਗ ਹੋਇਆ ਨਿਰਣਾਇਕ ਜਦੋਂ ਜੰਗ ਹੋਇਆ ਤੇ ਬਾਬਾ ਜੀ ਨੇ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਇੰਨਾ ਵੱਡਾ ਲੁਧਿਆਣੇ ਦਾ ਲਸ਼ਕਰ ਜਿਹੜਾ ਹੈ ਉਹਨੂੰ ਫਿਰ ਕੁਛ ਹੀ ਸਮੇਂ ਦੇ ਵਿੱਚ ਮਾਰ ਕੇ ਮੁਕਾਉਣਾ ਕੀਤਾ। ਹੁਣ ਉਸ ਇਲਾਕੇ ਦੇ ਬਹੁਤ ਸਾਰੇ ਜਿਹੜੇ ਨਗਰ ਆਦਿਕ ਛੋਟੇ ਵੱਡੇ ਪਿੰਡ ਆਦਿਕ ਜੋ ਹਨ ਚੰਗੀ ਤਰ੍ਹਾਂ ਨਾਲ ਉਹਨਾਂ ਨੂੰ ਲੁੱਟ ਕੁੱਟ ਕਰਕੇ ਜਦੋਂ ਉਜਾੜਾ ਕਰਨਾ ਕੀਤਾ ਫਿਰ ਇਹਨੂੰ ਲੁੱਟ ਕਰਕੇ ਕਿਉਂਕਿ ਆ ਸਤਲੁਜ ਤੋਂ ਬਾਅਦ ਲੁਧਿਆਣਾ ਆ ਜਿਹੜਾ ਸ਼ੁਰੂ ਹੋ ਜਾਂਦਾ ਨਾ ਇਹ ਸਾਰਾ ਜਿਹੜਾ ਮਾਲਵੇ ਦੇ ਵਿੱਚ ਇੱਥੋਂ ਮਾਲਵਾ ਸ਼ੁਰੂ ਹੋ ਜਾਂਦਾ ਭਾਵ ਕਿ ਮਾਲਵੇ ਦੇ ਵਿੱਚ ਆਏ ਮਾਲਵੇ ਦੇ ਵਿੱਚ ਆ ਕਰਕੇ ਇਹਨਾਂ ਨੂੰ ਸਾਰਿਆਂ ਦਾ ਸੌਦਾ ਲਾ ਕਰਕੇ ਫਿਰ ਬਾਬਾ ਬੰਦਾ ਸਿੰਘ ਜੀ ਜਿਹੜੇ ਹਨ ਉਹ ਦੁਆਬੇ ਦੇ ਵੱਲ ਚੱਲ ਗਏ ਉੱਥੇ ਜਾ ਕਰਕੇ ਫਿਰ ਤੋਂ ਜਿਹੜੇ ਗੁਰੂ ਦਰੋਹੀ ਜਿਹੜੇ ਹਨ ਉਹਨਾਂ ਨੂੰ ਮਾਰਨਾ ਕੀਤਾ ਸੌਦਾ ਲਾਉਣਾ ਕੀਤਾ ਫਿਰ ਦੁਆਬੇ ਦੇ ਵਿੱਚ ਦੱਖਣੀ ਨਗਰ ਦੱਖਣੀ ਪ੍ਰਾਂਤ ਦੇ ਜਿਹੜੇ ਨਗਰ ਜੋ ਹਨ ਤੇ ਉੱਥੇ ਫਿਰ ਕਰਕੇ ਸਾਰਾ ਦਲ ਜਿਹੜਾ ਉਹਨੂੰ ਉਜਾੜਨਾ ਕੀਤਾ ਉਸ ਤੋਂ ਬਾਅਦ ਗੁਰਦਾਸਪੁਰ ਜਿਹੜਾ ਨਾ ਪਿਆਰਿਓ ਉਹਨੂੰ ਲੁੱਟਣਾ ਕੀਤਾ ਫਿਰ ਉੱਥੇ ਜਿਹੜਾ ਵੀ ਸਨਮੁਖ ਹੋ ਕਰਕੇ ਜੰਗ ਕਰਦਾ ਯੁੱਧ ਕਰਦਾ ਉਹਨੂੰ ਮਾਰ ਕੁੱਟ ਕੇ ਲੁੱਟ ਲਿਆ ਕਰਦੇ ਹਨ ਇਸ ਤਰ੍ਹਾਂ ਦਾ ਇਹ ਸਾਰਾ ਕਥਾ ਦਾ ਜੋ ਪ੍ਰਸੰਗ ਹੈ ਇਹ ਜੋ ਸਾਰਾ ਇਤਿਹਾਸ ਉੱਥੇ ਘੜਿਆ ਗਿਆ ਆਪ ਦੇਖੋ ਬਾਬਾ ਰਾਮ ਕਵਿੜ ਜੀ ਜਿਹੜੇ ਹਨ ਇਹ ਸਾਰੀ ਸੰਗਤਾਂ ਨੂੰ ਕਿਉਂਕਿ ਬਾਬਾ ਰਾਮ ਕਵਿੜ ਜੀ ਜਿਹੜੇ ਇਹ ਸਾਧ ਸੰਗਤ ਜੀ ਮਾਝੇ ਦੇ ਰਹਿਣ ਵਾਲੇ ਹਨ ਮਾਝੇ ਦੇ ਵਿੱਚ ਬੈਠ ਕਰਕੇ ਰਮਦਾਸ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੂੰ ਇਹ ਜਾਣਕਾਰੀਆਂ ਪ੍ਰਾਪਤ ਹੋਈਆਂ ਕਿਉਂਕਿ ਇਹਨਾਂ ਨੇ ਆਪ ਆਪਣੇ ਅੱਖੀ ਨਹੀਂ ਵੇਖਣਾ ਕੀਤਾ ਕਵੀ ਰਾਜ ਜੀ ਨੇ ਦੇਖੋ ਹਵਾਲਾ ਵੀ ਦੇ ਦਿੱਤਾ ਹਾਂ ਉਹਨਾਂ ਤੱਕ ਇਹ ਗੱਲਾਂ ਪਹੁੰਚੀਆਂ ਕਿ ਛੱਤ ਬਨੂੜ ਦੇ ਵਿੱਚ ਜੰਗ ਹੋਇਆ ਚੱਪੜ ਚਿੜੀ ਦੇ ਵਿੱਚ ਜੰਗ ਹੋਇਆ ਲੇਕਿਨ ਨਾਮ ਜਿਹੜੇ ਇਹ ਅੱਗੇ ਪਿੱਛੇ ਹੋ ਗਏ ਉਹਨਾਂ ਨੂੰ ਲੱਗਦਾ ਕਿ ਚਲੋ ਕਈ ਵਾਰੀ ਆਪਾਂ ਵੀ ਪਿਆਰਿਓ ਕੀ ਕਰਦੇ ਹਾਂ ਕਿ ਕੋਈ ਗੱਲ ਕਈਆਂ ਦਾ ਨਾਮ ਜਿਹੜਾ ਕੁਛ ਔਰ ਹੁੰਦਾ ਸਾਡੇ ਦਿਮਾਗ ਦੇ ਵਿੱਚ ਔਰ ਚੱਲ ਜਾਂਦਾ ਕਈ ਨਗਰ ਦੇ ਨਾਮ ਆਪਾਂ ਵੀ ਵਿਸਰ ਜਾਂਦੇ ਹਾਂ ਇੰਨਾ ਚੇਤੇ ਰੱਖਣਾ ਬੜਾ ਔਖਾ ਹੈ ਤਾਂ ਕਰਕੇ ਸਟੀਕ ਜਾਣਕਾਰੀ ਜਿਹੜੀ ਹੈ ਉਹਨਾਂ ਨੂੰ ਬਾਬਾ ਰਾਮ ਕਵਿੜ ਜੀ ਨੂੰ ਪ੍ਰਾਪਤ ਨਹੀਂ ਹੋਈ ਜਿੰਨਾ ਵੀ ਜੋ ਉਹਨਾਂ ਨੂੰ ਪ੍ਰਾਪਤ ਹੋਇਆ ਉਹਨਾਂ ਨੇ ਫਿਰ ਅੱਗੇ ਆਪਣੇ ਸੰਗੀ ਸਾਥੀ ਜਿਹੜੇ ਹਨ ਉਹਨਾਂ ਨੂੰ ਉਹ ਇਤਿਹਾਸ ਦੱਸ ਦਿੱਤਾ ਤੇ ਬਾਬਾ ਰਾਮ ਕਵਿੜ ਜੀ ਕਹਿੰਦੇ ਹਨ ਕਿ ਬਾਬਾ ਬੰਦਾ ਸਿੰਘ ਜੀ ਨੇ ਜੰਗ ਕਰਕੇ ਬਹੁਤ ਵੱਡੇ ਤੋਂ ਵੱਡੇ ਦੁਰਜਨ ਗੁਰੂ ਦੁਖੀ ਜਿਹੜੇ ਹਨ ਉਹਨਾਂ ਨੂੰ ਮਾਰਨਾ ਕੀਤਾ ਖਪਾਉਣਾ ਕੀਤਾ ਉਸ ਵੇਲੇ ਆਪ ਕਹਿੰਦੇ ਕਿ ਅਸੀਂ ਖੁਦ ਚੱਲ ਕਰਕੇ ਸਾਡੇ ਵੀ ਮਨ ਦੇ ਵਿੱਚ ਆਇਆ ਕਿਉਂਕਿ ਪਿਆਰਿਓ ਬਾਬਾ ਬੁੱਢਾ ਸਾਹਿਬ ਜੀ ਦੀ ਆਂਸ ਬਾਂਸ ਦੇ ਵਿੱਚੋਂ ਸਨ ਭਾਈ ਰਾਮ ਕਵਿੜ ਜੀ ਬਾਬਾ ਗੁਰਬਖਸ਼ ਸਿੰਘ ਜੀ ਨਾਮ ਵੀ ਦੇਖੋ ਦੋਵਾਂ ਦੇ ਰਲਦੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਅੰਮ੍ਰਿਤ ਦਾ ਨਾਮ ਜਿਹੜਾ ਗੁਰਬਖਸ਼ ਸਿੰਘ ਹੈ ਬਾਬਾ ਰਾਮ ਕਵਿੜ ਜੀ ਦਾ ਵੀ ਅੰਮ੍ਰਿਤ ਦਾ ਨਾਮ ਜਿਹੜਾ ਗੁਰਬਖਸ਼ ਸਿੰਘ ਹੈ ਜਦੋਂ ਇਹਨਾਂ ਨੂੰ ਪਤਾ ਚੱਲਿਆ ਕਿ ਬਾਬਾ ਬੰਦਾ ਸਿੰਘ ਜੀ ਇਹ ਇਲਾਕੇ ਦੇ ਵਿੱਚ ਆਏ ਆਪ ਬਾਬਾ ਰਾਮ ਕਵਿੜ ਜੀ ਉਹਨਾਂ ਦੇ ਮਨ ਦੇ ਵਿੱਚ ਆਇਆ ਕਿ ਚਲੋ ਆਪਾਂ ਵੀ ਚੱਲੀਏ ਚੱਲ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਮਿਲਦੇ ਹਾਂ ਫਿਰ ਬਹੁਤ ਸਾਰੇ ਲੋਕ ਜਿਹੜੇ ਹਨ ਕੋਈ ਛੋਟੀ ਮੋਟੀ ਹਸਤੀ ਨਹੀਂ ਹੈ ਪਿਆਰਿਓ ਬਹੁਤ ਵੱਡੀ ਹਸਤੀ ਹੈ ਬਾਬਾ ਬੁੱਢਾ ਸਾਹਿਬ ਜੀ ਦਾ ਨਾਮ ਹੀ ਕਾਫੀ ਹੈ ਉਹਨਾਂ ਦੇ ਆਂਸ ਬਾਂਸ ਦੇ ਵਿੱਚੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਬਾਲ ਸਖਾਈ ਮਿੱਤਰ ਪਿਆਰੇ ਜੋ ਮਹਾਰਾਜ ਜੀ ਦੇ ਨਾਲ ਇੱਥੇ ਹਜ਼ੂਰ ਸਾਹਿਬ ਵੀ ਆਏ ਇੱਥੋਂ ਹੀ ਮਹਾਰਾਜ ਜੀ ਨੇ ਉਹਨਾਂ ਨੂੰ ਵਾਪਸ ਜਿਹੜਾ ਹੈ ਮਾਤਾ ਸਾਹਿਬ ਦੇਵਾਂ ਜੀ ਨੂੰ ਦੇ ਕਰਕੇ ਭੇਜਿਆ ਕਿ ਤੁਸੀਂ ਉਹਨਾਂ ਨੂੰ ਦਿੱਲੀ ਛੱਡ ਕੇ ਜਾਓ ਉਹਨਾਂ ਨੂੰ ਦਿੱਲੀ ਛੱਡ ਕੇ ਫਿਰ ਪੰਜਾਬ ਦੇ ਵਿੱਚ ਆ ਕਰਕੇ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਜਦੋਂ ਬਾਬਾ ਰਾਮ ਕਵਿੜ ਜੀ ਆਉਣ ਲੱਗੇ ਤੇ ਬਾਬਾ ਬੰਦਾ ਸਿੰਘ ਜੀ ਨੂੰ ਸਿੰਘਾਂ ਨੇ ਪਹਿਲਾਂ ਹੀ ਦੱਸ ਦਿੱਤਾ ਕਿ ਬਾਬਾ ਜੀ ਇਹ ਸਿੱਖ ਪੰਥ ਦੇ ਵਿੱਚ ਪੰਥ ਖਾਲਸੇ ਦੇ ਵਿੱਚ ਅਤਿ ਸਤਿਕਾਰਯੋਗ ਇਹ ਹਸਤੀ ਹਨ ਬਾਬਾ ਰਾਮ ਕਵਿੜ ਜੀ ਤੇ ਬਾਬਾ ਬੰਦਾ ਸਿੰਘ ਜੀ ਨੂੰ ਕਿਉਂਕਿ ਉਹਨਾਂ ਨੂੰ ਥੋੜੀ ਪਤਾ ਹੈ
ਕਿ ਬਾਬਾ ਬੁੱਢਾ ਸਾਹਿਬ ਜੀ ਕੌਣ, ਉਹਨਾਂ ਦੀ ਆਸ ਬੰਸ ਕੀ ਹੈ, ਉਹ ਸਾਰਾ ਇਤਿਹਾਸ ਜਦੋਂ ਖਾਲਸੇ ਨੇ ਦੱਸਿਆ ਤੇ ਉਹਨਾਂ ਨੂੰ ਜਦੋਂ ਪਤਾ ਚੱਲਿਆ ਕਿ ਇੰਨੀ ਮਹਾਨ ਸ਼ਖਸੀਅਤ ਹੈ ਭਾਈ ਰਾਮ ਕੁਵਰ ਜੀ, ਬਾਬਾ ਬੁੱਢਾ ਸਾਹਿਬ ਜੀ ਦੇ ਅੰਸ ਬੰਸ ਦੇ ਵਿੱਚੋਂ ਗੁਰੂ ਮਹਾਰਾਜ ਜੀ ਦੇ ਬਾਲ ਸਿਖਾਈ ਮਿੱਤਰ ਪਿਆਰੇ, ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਜਿਹੜਾ ਇਹਨਾਂ ਨੇ ਲਵਾਉਣਾ ਕੀਤਾ, ਇਸ ਸੁਣ ਕਰਕੇ ਬਾਬਾ ਬੰਦਾ ਸਿੰਘ ਜੀ ਵੀ ਆਪ ਅਗਲ ਵੰਡੀ ਹੋ ਕਰਕੇ ਸਤਿਕਾਰ ਦੇ ਨਾਲ ਆ ਕਰਕੇ ਬਾਬਾ ਰਾਮ ਕੁਵਰ ਜੀ ਨੂੰ ਮਿਲਦੇ ਹਨ। ਫਿਰ ਉਹਨਾਂ ਨੇ ਕਿਹਾ ਕਿ ਚਲੋ ਬਾਬਾ ਜੀ ਤੁਸੀਂ ਵੀ ਸਾਡੇ ਨਾਲ ਚੱਲਣਾ ਕਰੋ, ਤੇ ਇਹ ਸਾਧੇ ਦੇ ਜਿੰਨੇ ਵੀ ਪਿਆਰਿਓ ਆਕੀ ਜਿਹੜੇ ਸਨ, ਜਿਹੜੇ ਗੁਰੂ ਘਰ ਦੇ ਦਰੋਹੀ ਜਿਹੜੇ ਹਨ, ਸਾਰਿਆਂ ਨੂੰ ਸਾਧ ਲੈਣਾ ਕੀਤਾ, ਸਾਰਿਆਂ ਨੂੰ ਜਦੋਂ ਬਾਬਾ ਬੰਦਾ ਸਿੰਘ ਜੀ ਨੇ ਮਾਰ ਮੁਕਾਉਣਾ ਕੀਤਾ, ਇੰਜ ਸਾਰਾ ਕਰਕੇ ਨਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਜਦੋਂ ਪਤਾ ਚੱਲਿਆ ਕਿ ਆਦਿ ਤੀਰਥ ਜਿਹੜਾ ਹੈ ਸਿੱਖਾਂ ਦਾ ਕੇਂਦਰੀ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਹੈ, ਤੇ ਇਹ ਕਹਿਣ ਲੱਗੇ ਕਿ ਚਲੋ ਬਾਬਾ ਜੀ ਮੈਨੂੰ ਨਾਲ ਲੈ ਕਰਕੇ ਚਲੋ, ਆਪਾਂ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨੀ ਇਸ਼ਨਾਨ ਕਰਨਾ। ਫਿਰ ਇੱਥੋਂ ਹੁਣ ਬਾਬਾ ਜੀ ਚੱਲ ਕਰਕੇ ਜਿਸ ਤਰ੍ਹਾਂ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨੀ ਇਸ਼ਨਾਨ ਕਰਦੇ ਹਨ, ਤੇ ਉਹ ਇਤਿਹਾਸ ਪਿਆਰਿਓ ਆਉਣ ਵਾਲੇ ਅਗਲੇ ਦੀਵਾਨਾਂ ਦੇ ਵਿੱਚ ਆਪਾਂ ਨੇ ਸਰਵਣ ਕਰਨਾ ਹੈ। ਹੁਣ ਇੰਨੀਆਂ ਕੋ ਬੇਨਤੀਆਂ ਅੱਜ ਆਪ ਪ੍ਰਵਾਨ ਕਰਨਾ ਕਰੋ, ਵਿਚਾਰ ਕਰਦੇ ਹਾਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀ।

0: ਸਿੰਘ ਜੀ।
1: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ, ਬੋਲੋ ਜੀ ਸ੍ਰੀ ਵਾਹਿਗੁਰੂ ਜੀ। ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ, ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾ

Sari.

Ah, check.

I'm sorry, I'm not going to be able to do that.

Thank you.

Thank you.

Gal gir har pet

ਸਾਰੇ

Thank you.

Gopin dikke.

Ladies and gentlemen,

Thank you.

ਆਪੇ ਪੱਟੀ ਕਰ ਆਪੇ ਪੱਟੀ ਕਰ ਇੱਕ ਟੋਕਰੀ ਇਹ

Sous-titrage Société Radio-Canada.

Thank you.

ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ। ਉਹ ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨ ਜਾਣੈ ਤੇਰਾ ਕੀਤਾ, ਕੇ ਵੱਡ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵਿਣ ਸਿੱਧੀ ਕਨੈ ਨ ਪਾਈਆ, ਕਰਮ ਮਿਲੈ ਨਾ ਹੀ ਠਾਕਰ ਆਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹੇ ਤਸੈ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ।

ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਦਸਵੀਂ ਚਾਉ ਪਈ ਬਾਹਰ ਅਸੁਰ ਕਾ ਕਾਟ ਸਮਾਥਾ ਸ਼੍ਰੀ ਅਸਕੇਤ ਜਗਤ ਕੇ ਨਾਥਾ ਦੁਤਿਵਾਨ ਸੌ ਦਉਰ ਕਰ ਕਾਟ ਦਉ ਅਸਦੁਜ ਨਰ ਨਾਹਰ ਪੁਨਰਾ ਛਸਕਾ ਕਾਟਾ ਸੀਸਾ ਸ਼੍ਰੀ ਅਸਕੇਤ ਜਗਤ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬ ਬਾਚ ਦੋਹਰਾ।

ਸ਼੍ਰੀ ਵਾਹਿਗੁਰੂ ਜੀ ਅਰਦਾਸ, ਇੱਕ ਓਂਕਾਰ, ਵਾਹਿਗੁਰੂ ਜੀ ਕੀ ਫਤਿਹ।

ਮੇਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਫਤਿਹਗੜ੍ਹ ਸਾਹਿਬ ਜੀ, ਦਮਦਮਾ ਸਾਹਿਬ ਜੀ, ਧਮਤਾਨ ਜੀ, ਮੁਕਤਸਰ ਜੀ, ਪੌਂਟੇ ਜੀ, ਤਖ਼ਤ ਪਟਨਾ ਸਾਹਿਬ, ਹਰਿਮੰਦਰ ਦਿੱਲੀ, ਮੈਂ ਸ਼ੀਸ਼ਗੰਜ, ਰਕਾਬਗੰਜ ਵਾਲਾ ਸਾਹਿਬ, ਬੰਗਲਾ ਸਾਹਿਬ, ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ। ਮਕਾਉਂਡ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਣ ਮੋਚਨ ਜੀ, ਨਾਨਕ ਮੱਤੇ ਜੀ, ਤਿਲਗੰਜੀ ਜੀ, ਨਾਨਕ ਜੀਰਾ ਜੀ, ਸ਼ਿਕਾਰਘਾਟ ਜੀ, ਹੀਰਾਘਾਟ ਜੀ, ਮਾਤਾ ਸਾਹਿਬ ਦੇਵਾਂ ਜੀ, ਸੰਗਤ ਸਾਹਿਬ ਜੀ, ਮਲਟੇਕੜੀ ਸਾਹਿਬ ਜੀ, ਬਸਮਤ ਨਗਰ, ਦਮਦਮਾ ਸਾਹਿਬ ਜੀ, ਬੰਦਾ ਘਾਟ ਜੀ, ਨਗੀਨਾ ਘਾਟ ਜੀ, ਸ਼੍ਰੀ ਗੰਗਾ ਜੀ, ਗੋਦਾਵਰੀ ਜੀ, ਕੇਸ਼ਨਾਨ, ਦਰਸ਼ਨ ਦਾਰ ਮੇਲੇ ਬੋਲੋ ਜੀ। ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆਂ, ਨਿਸ਼ਾਨ ਸਾਹਿਬਾਂ ਸੰ ਜਗਤ, ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ, ਬੋਲੋ ਜੀ, ਬੋਲੋ ਜੀ, ਬੋਲੋ ਜੀ, ਸ਼੍ਰੀ ਵਾਹਿਗੁਰੂ ਜੀ। ਜੀ ਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ, ਕੀਰਤਨ ਚੌਕੀ ਸੋਧਰ ਰਹਿਰਾਸ ਸਾਹਿਬ ਜੀ ਕੀ ਅਰਦਾਸ, ਅੱਖਰ ਵਾਧਾ ਘਾਟਾ ਭੂਲ ਚੁੱਕ ਮਾਫ਼ ਕਰਨਾ, ਬਾਣੀ ਸੱਚ ਖੰਡ ਵਿੱਚ ਪ੍ਰਵਾਨ ਕਰਨਾ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ, ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇਬੰਦ ਹੋਣ, ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੀ ਸਰਬਤ ਕਾਬਲਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਛਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਬੋਲੇ।

ਗੁਰਦੁਆਰਾ ਗੋਬਿੰਦ ਬਾਗ ਸਾਹਿਬ ਹੈ ਜੀ, ਜਿੱਥੇ ਪਾਣੀ ਦੇ ਫਵਾਰੇ ਲਗਾਏ ਗਏ ਹਨ, ਜਿਨ੍ਹਾਂ ਪਾਣੀ ਦੇ ਫਵਾਰਿਆਂ 'ਤੇ ਲੇਜ਼ਰ ਲਾਈਟਾਂ ਰਾਹੀਂ ਦਸ ਗੁਰੂ ਸਾਹਿਬਾਂ ਜੀਆਂ ਦਾ ਇਤਿਹਾਸ ਵਿਖਾਇਆ ਜਾਂਦਾ ਹੈ। ਸੰਗਤਾਂ ਪ੍ਰਤੀ ਬੇਨਤੀ ਹੈ, ਠੀਕ 8:15 'ਤੇ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਵਿਖੇ ਪਹੁੰਚ ਕੇ ਗੁਰੂ ਸਾਹਿਬਾਂ ਜੀਆਂ ਦਾ ਇਤਿਹਾਸ ਵੇਖ ਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ।

ਖੁਸ਼ੀਆਂ ਦੇ ਜੈਕਾਰ ਜਾਵੇ ਸੋ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਗੁਰਬਰ ਅਕਾਲ ਦੇਗ ਤੇਗ ਫਤਿਹ ਗੁਰੂ ਪੰਥ ਖਾਲਸੇ ਦੀ ਦਿਨੋ ਦਿਨ ਚੜ੍ਹ